0: ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ।
1: ਪਾਸਾ ਮਹੱਲਾ ਪਹਿਲਾ, ਸੁਣ ਵੱਡਾ ਆਖੇ ਸਭ ਕੋਈ, ਕੀ ਵੱਡਾ ਡੀਠਾ ਹੋਏ।

ਗਹੀਰਾ ਕੋਈ ਨ ਜਾਣੈ ਤੇਰਾ ਕੀਤਾ ਕੇਵਲ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਾਹ ਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾਂ ਕੀਆਂ ਵਡਿਆਈਆਂ ਤੁਧ ਵਿਣ ਸਿੱਧੀ ਕਿਰਨ ਪਾਈਆ ਕਰ ਮਿਲੈ ਨਾਹੀ ਠਾਕੁਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਤਿਸਾ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੂਖੈ ਖਾਏ ਚਲੀਐ ਹੈ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾਇ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ

ਸਦਾ ਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਸ ਹੈ।

ਲੋਕ ਸੁਤ ਬਣਤਾ ਕੋਇ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੀ ਠਾਕੁਰ ਕਾਹੇ ਮਨ ਭਉ ਕਰਿਆ ਉਡੇ ਉਡਿਆ ਵੈਸੈ ਕੋਸਾ ਤਿਸ ਪਾਛੇ ਬਚਰੇ ਛਰਿਆ ਤਿਨ ਕਵਣ ਖਲਾ ਵੈ ਕਵਣ ਚੁਗਾ ਵੈ ਮਨ ਮੈਂ ਸਿਮਰਨ ਕਰਿਆ।

ਜੋਸੇ ਬਹਿ ਤੁਧਜੀ ਜਨ ਨਾਨਕ ਤਿਨ ਕੁਰਬਾਨਾ ਹਰ ਧਿਆਵੈ ਤੁਧਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੋਟੀ ਜਮ ਕੀ ਫਾਸੀ ਜਿਨ ਨਿਰਭਾਉ ਜਿਨ ਹਰ ਨਿਰਭਾਉ ਧਿਆਇਆ ਜੀ ਤਿਨ ਕਾ ਪਹੁ ਸਭ ਗਵਾਸੀ ਜਿਨ ਸੇਵਿਆ ਮੀਰ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇ

ਕੀ ਤੂੰ ਨਿਹਚਲ ਕਰਤਾ ਸੋਈ, ਤੁਦੇ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰਹਿ ਸੋ ਹੋਈ, ਤੁਦੇ ਆਪੇ ਸ੍ਰਿਸ਼ਟ ਸਭ ਪਾਈ ਜੀ, ਤੁਦੇ ਆਪੇ ਸਿਰਜ ਸਭ ਗੋਈ।

ਤੂੰ ਕਰਤਾ ਸਚਿਆਰ ਮੈਂ ਡਸਾਈ, ਜੋ ਤੋ ਭਾਵੈ ਸੋਈ ਥੀਸੀ, ਜੋ ਤੂੰ ਦੇਹ ਸੋਈ ਹਮ ਪਾਈ ਰਹਾਉ, ਸਭ ਤੇਰੀ ਤੂੰ ਸਭ ਤੇਰੀ, ਤੂੰ ਕਰਤਾ ਸਚਿਆਰ ਮੈਂ ਡਸਾਈ, ਜੋ ਤੋ ਭਾਵੈ ਸੋਈ ਥੀਸੀ, ਜੋ ਤੂੰ ਦੇਹ ਸੋਈ ਹਮ ਪਾਈ ਰਹਾਉ, ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ, ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ, ਤੂੰ ਦਰਿਆਓ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ, ਜੀ ਜੰਤ ਸਭ ਤੇਰਾ ਖੇਲੋ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ, ਜਿਸ ਨੂੰ ਤੂੰ ਜਾਣਾ ਹੈ ਸੋਈ ਜਣ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ, ਜਿਨ ਹਰ ਸੇ ਵਿਅਤਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀ ਆਸਵ ਹੋਏ, ਤੁਧ ਬਿਨ ਦੂਜਾ ਅਵਰਨ ਕੋਏ, ਤੂੰ ਕਰ ਕਰ ਵੇਖੈ ਹੈ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ, ਆਸਾ ਮਹੱਲਾ ਪਹਿਲਾ, ਤਿਤ ਸਰਵਰਡਾਈ ਭੈਲੇ ਨਿਵਾਸਾ, ਪਾਣੀ ਪਾਵਕ ਤਨ ਹੈ ਕੀਆ, ਪੰਕ ਜੋ ਮੋਹ ਪਾਗ ਨਹੀਂ ਚਾਲੈ, ਹਮ ਦੇਖਾ ਤੈ ਡੂਬ।

ਕਰਹਾਉ ਜਪ ਤਪ ਸੰਜਮ ਧਰਮ ਨ ਕਮਾਇਆ ਸੇਵਾ ਸਾਧ ਨ ਜਾਣਿਆ ਹਰਿ ਰਾਇਆ।

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚੌਪਾਈ।

ਇਹ ਸਭ ਨਿਆਣ ਵਧਾਈ ਦੇਈ। ਧਨ ਧਨ ਲੋਗਨ ਕੇ ਰਾਜਾ, ਦੁਸ਼ਮਣ ਦਾ ਗਰੀਬਨ ਵਾਜਾ। ਅਖਲ ਭਵਨ ਕੇ ਸਿਰਜਨ ਹਾਰੇ, ਦਾਸ ਜਾਨ ਮੋਹਲੇ ਉਬਾਰੇ। ਕਬੀ ਉਬਾਚ ਬੇਨਤੀ ਚਾਉ ਪਈ, ਅਮਰੀ ਕਰੋ ਆਦਰ ਅੱਛਾ, ਪੂਰਨ ਹੋਏ ਚਿੱਤ ਕੀ ਇੱਛਾ। ਤਬ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨੂ ਕਰੋ ਪ੍ਰਤਪਾਰਾ। ਅਮਰੇ ਦੁਸ਼ਟ ਸਭੈ ਤੁਮ ਕਾਬੋ, ਆਪ ਹਾਦੈ ਮੋਹ ਬਚਾਬੋ।

ਰਤਨ ਵਰਿਆ ਹੂ ਜੋਸਦਾ ਹਮਾਰੇ ਪੱਛਾ ਸ੍ਰੀ ਅਸ ਧੁਜ ਜਿਉ ਕਰੇ ਹੋ ਰੱਛਾ ਰਾਖ ਲੇ ਹੋ ਮੋਹ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਾਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਮਤਰਾਉ ਕਾਲ ਪਾਏ ਸਿਵਜੂ ਅਮਤਰਾਉ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾਕੀ ਆਤਮਾਸਾ ਜਮਨ ਕਾਲ ਜੋਗੀ ਸਿਵ ਕੀਓ ਬੇਦਰਾਜ ਬ੍ਰਹਮਾ ਜੂਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹਰਤਾ ਹੁਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈਤੋ ਜਛਨ ਉਪਜਾਇਓ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹੁਮਾਰਾ ਨਮਸਕਾਰ ਤਿਸੀ ਕੋ ਹੁਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋਹ ਬੰਧ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਤੂਲਾ ਸਾਪਰ ਕਿਰਪਾ ਦ੍ਰਿਸ਼ਟ ਕਰ ਫੂਲਾ

ਕੜਕ ਕੇਤ ਮੈਂ ਸਰਨ ਤਿਹਾਰੀ ਆਪਹਾ ਦੇ ਬਾਰੀ ਸਰਬ ਠੌਰ ਮੋਹੋ ਸਹਾਈ ਦੁਸ਼ਟ ਦੁੱਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸਵਰਾਤਾ ਕਿਲ

ਆਪ ਜੂ ਦੋਹਰਾ ਦਾਸ ਜਾਨ ਕਰ ਦਾਸ ਪਰ ਕੀਜਾ ਕਿਰਪਾ ਅਪਾਰੂ ਆਪ ਹਰ ਦਰ ਰਾਖ ਮੋਹੇ ਮਨ ਕਰਮ ਬਚਨ ਵਿਚਾਰੂ ਚਾਉ ਪਈ ਮੈਂ ਨਾ ਗ੍ਰਹਿਸਾ ਪ੍ਰਥਮ ਨਾਉ ਕਿਸ਼ਨ ਬਿਸ਼ਨ ਕਬੂ ਨਾ ਧਿਆਉ ਕਾਨ ਸੁਨੇ ਪਹਿਚਾਣ ਤਿੰਨ ਸੌ ਲਿਵ ਲਾਗੀ ਮੋਰੀ ਪਗ ਇਨ ਸੌ ਮਹਾਂਕਾਰ ਰਖਵਾਰ ਹਮਾਰੋ ਮਹਾਲੋ ਮੈਂ ਕਿੰਕਰ ਥਾਰੋ ਆਪਣਾ ਜਾਨੂ ਕਰੋ ਰਖਵਾਰੋ ਵਾਹਿ ਗਹਿ ਕੀ ਲਾਜ ਵਿਚਾਰ

ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸਿੱਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਪਰੀਆਂ।

ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰਨਾਲੇ ਹਰਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗਲਾਂ ਸਮਰੱਥ ਸਵਾਮੀ ਸੋ ਕਿਉਂ ਮਨ ਹੋ ਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਏ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ

ਨਿਹਾਲ ਵਾਜੀ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆਂ ਪੰਚ ਦੋ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਜਨ ਕਉ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਹ ਸੁਖ ਹੋਵਾ ਤਿਤ ਘਰ ਅਨਹਦ ਵਾਜੇ ਅਨਦ ਸੁਨਹੋ ਵੜ ਭਾਗੀ ਅਹੋ ਸਗਲ ਮਨੋਹਰ ਪੂਰੇ ਪਾਰ ਬ੍ਰਹਮ ਪਾਇਆ ਉਤਰੇ ਸਗਲ ਵਿਸੂਰੇ।

ਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਣਹ ਤੁਰੇ ਸੁਣਤੇ ਪੁਨੀਤ ਕਹਿ ਤੇ ਪਵਿੱਤ।

ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸਕਾ ਸਭ ਸਾਧਾਰੋ ਜੇ ਕੋ ਖਾਵੇ ਜੇ ਕੋ ਪਹੁੰਚਾਏ ਤਿਸਕਾ ਹੋਇਓ ਧਾਰੋ।

ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੈ ਹਰਿਆ ਪੌੜੀ ਜਿੱਥੇ ਤੂੰ ਸਮਰੱਥ ਜਿੱਥੇ ਕੋਈ ਨਾਹੀਂ ਉੱਥੇ ਤੇਰੀ ਰੱਖ ਅਗਨੀ ਉਧਰ ਮਾਹੇ ਸੁਣ ਕੇ ਜਮ ਕੇ ਦੂਤ ਨਾਈ ਤੇਰਾ ਛੜ ਜਾਹੇ ਪਾਉ ਜਲ ਬਿਖ ਮਸ ਗਾਹ ਗੁਰ ਸ਼ਬਦੀ ਪਾਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਤੇ ਖਾਹੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸਹਿਨੋ ਕਿਰਪਾਲ ਸੰਭਾਲੇ।

रामदास अर्जन गुरु वर श्री हर गोबिंद हरि राय हर कृष्ण गो

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਪਾਵਨ ਭਗਤ ਵਛਲ ਕਰੁਣਾ ਨਿਧਾਨ, ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਗੋਸ਼ ਵਿੱਚ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਾਰ ਰਹਿਮੰਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਸੁਭਾਏ ਮਾਨ ਹੋ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤ ਬਾਣੀ ਆਰਤੀ ਆਰਤਾ ਹੋਰ ਸ਼ਬਦਾਂ ਦਾ ਰਸ ਪਿੰਨਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਕੜੀਆਂ ਸਮੇਂ ਨੂੰ ਸਫਲ ਬਣਾ ਰਹੇ ਜੋ ਪਾਵਨ ਸਿੱਖ ਇਤਿਹਾਸ ਸਮੇਂ ਦੇ ਮੁਤਾਬਕ ਹਾਲਾਤ ਜਿਵੇਂ ਬਦਲੇ ਨੇ, ਰਾਜ ਦੇ ਬਦਲਣ ਨਾਲ ਗਿਆਨੀ ਗਿਆਨ ਸਿੰਘ ਜੀ ਉਸ ਵੇਲੇ ਦੀ ਦਸ਼ਾ ਹਾਲਤ ਦੱਸ ਰਹੇ ਨੇ। ਅੰਗਰੇਜ਼ੀ ਰਾਜ ਜਿਵੇਂ ਹੋਇਆ, ਲੋਕਾਂ ਨੂੰ ਸੁੱਖ ਸਹੂਲਤਾਂ ਮਿਲੀਆਂ ਨੇ, ਪਰ ਸਰਮਾਏਦਾਰ ਵੀ ਲੋਕ ਹੋਏ ਨੇ, ਜਿੱਥੇ ਉੱਥੇ ਕਲਚਰ ਪੱਖੋਂ ਬਹੁਤ ਵੱਡੀ ਸੱਟ ਵੱਜੀ, ਲੋਕ ਵਿਭਚਾਰੀ ਹੋ ਗਏ ਨੇ, ਧਾਰਮਿਕ ਲੋਕ ਦੁਖੀ ਹੋਏ ਨੇ। ਸੋ ਇਹ ਸਾਰਾ ਹਾਲ ਅੰਗਰੇਜ਼ਾਂ ਦੇ ਰਾਜ ਦਾ ਜਦੋਂ ਪੂਰਾ ਜੋਬਣ 'ਤੇ ਸੀ, ਜਿਸ ਵੇਲੇ ਕਵੀ ਜੀ ਨੇ ਬਿਆਨ ਕੀਤਾ, ਫਿਰ ਭਾਵੇਂ ਜਦੋਂ ਬਹੁਤਾ ਜ਼ੁਲਮ ਹੋਇਆ ਹੈ ਉਦੋਂ ਮਹਾਂਪੁਰਸ਼ ਕਈ ਉੱਠੇ ਨੇ। ਪੰਜਾਬ ਦੀ ਧਰਤੀ ਐਸੀ ਹੈ, ਗਊ ਵੱਧ ਵੀ ਹੋਣ ਲੱਗਿਆ ਸੀ, ਬੁੱਚੜ ਛਰੇਆਮ ਗਊਆਂ ਵੱਢਣ ਲੱਗ ਪਏ ਸੀ। ਫਿਰ ਬਾਬਾ ਰਾਮ ਸਿੰਘ ਜੀ ਜੋ ਕੂਕੇ ਸਨ, ਉਹਨਾਂ ਦੇ ਪੈਰੋਕਾਰਾਂ ਨੇ ਅੰਮ੍ਰਿਤਸਰ ਵਿੱਚ ਪਹਿਲਾਂ ਬੁੱਚੜ ਵੱਢੇ, ਗਊ ਵੱਧ ਹਟਾਇਆ, ਫਿਰ ਮਲੌਦ ਮਲੇਰਕੋਟਲੇ ਉੱਥੇ। ਇਉਂ ਇਸ ਤਰ੍ਹਾਂ ਲਹਿਰਾਂ ਵੀ ਉੱਠੀਆਂ, ਉਹਨਾਂ ਨੂੰ ਸਜਾਵਾਂ ਹੋਈਆਂ, ਕਾਲੇ ਪਾਣੀ ਆਦਿ ਤੋਪਾਂ ਦੇ ਸਾਹਮਣੇ ਖੜਾ ਕੇ 70 ਕੂਕੇ ਉਡਾ ਦਿੱਤੇ ਗਏ ਸੀ ਮਲੇਰਕੋਟਲੇ। ਉਹਨਾਂ ਪ੍ਰਵਾਹ ਨਹੀਂ ਕੀਤੀ ਸੀ, ਇੱਕ ਦੂਜੇ ਤੋਂ ਮੂਹਰੇ ਹੋ ਖੜਦੇ ਸੀ ਤੋਪਾਂ ਦੇ ਗੋਲਿਆਂ ਦੇ। ਐਸੀਆਂ ਲਹਿਰਾਂ ਵੀ ਉੱਠੀਆਂ ਨੇ ਜਦੋਂ ਜ਼ੁਲਮ ਵੀ ਨਾਲੋਂ। ਸੋ ਕਵੀ ਜੀ, ਜਿੱਥੇ ਅੰਗਰੇਜ਼ ਸਰਕਾਰ ਦੀਆਂ ਧਾਰਮਿਕ ਪੱਖੋਂ ਨੀਤੀਆਂ ਠੀਕ ਨਹੀਂ ਸਨ, ਅਤੇ ਜਿਹੜਾ ਰਾਜ ਸੀ ਰਾਜ ਕਰਨ ਵਿੱਚ ਇਹਨਾਂ ਦੀ ਸਿਆਣਪ, ਇਹ ਕੁਝ ਕੁ ਦਰਸਾਈ ਹੈ। ਜਿਵੇਂ ਤਰੱਕੀ ਹੋਈ ਹੈ, ਤਕਨੀਕ ਵਰਤੀ ਹੈ, ਨਹਿਰਾਂ ਕੱਢੀਆਂ ਨੇ, ਪਾਰ ਧਰਤੀ ਸਰ ਸਬਜ ਕੀਤੀ, ਪਾਣੀ ਪਹੁੰਚਾਇਆ ਹੈ, ਸੜਕਾਂ ਸਿੱਧੀਆਂ ਬਣਾਈਆਂ ਨੇ, ਸਾਫ ਸੁਥਰੀਆਂ, ਜੰਗਲ ਕੱਟ ਕੇ ਸੰਘਣੇ ਜੰਗਲ ਨਹਿਰਾਂ ਕੱਢ ਦਿੱਤੀ ਦਰਿਆਵਾਂ ਦੇ ਵਿੱਚੋਂ, ਜ਼ਮੀਨ ਉਪਜਾਊ ਕਰ ਦਿੱਤੀ, ਬੇਵਾਦ ਪਈ ਸੀ ਜਿਹੜੀ ਉੱਥੇ ਫਸਲਾਂ ਹੋਣ ਲੱਗ ਪਈਆਂ। ਇਹ ਸਾਰਾ ਹਾਲ ਬਿਆਨ ਕੀਤਾ ਹੈ। ਅੱਗੇ ਹੋਰ ਦੱਸ ਰਹੇ ਨੇ ਕਿ ਕੁਝ ਲੋਕ ਸੁਖੀ ਹੋਏ, ਕੁਝ ਦੁਖੀ ਵੀ ਹੋਏ ਨੇ, ਜਿਵੇਂ ਕਵੀ ਜੀ ਉਸ ਵੇਲੇ ਦਾ ਨਕਸ਼ਾ ਸਾਹਮਣੇ ਰੱਖ ਰਹੇ ਨੇ ਅੰਗਰੇਜ਼ੀ ਰਾਜ ਦਾ ਹਿੰਦੁਸਤਾਨ ਵਿੱਚ, ਪੰਜਾਬ ਵਿੱਚ ਇਹ ਪ੍ਰਸੰਗ ਚੱਲ ਰਿਹਾ। ਸਰਵਣ ਕਰਨਾ ਕਰੀਏ ਜੀ।
1: ਕੋਵਿਦ ਗਾਇਕ,
0: ਜਿਹੜੇ ਕੋਵਿਦ ਵਿਦਵਾਨ ਸੀ, ਕਵੀ ਸਨ ਤੇ ਗਾਇਕ ਗਵਈਏ ਸਨ, ਭੌਰਿਆਂ ਤੇ ਕੋਇਲਾਂ ਵਾਂਗ ਹੁੰਦੇ ਸਨ, ਜਿਹੜੇ ਮਿੱਠੇ ਮਿੱਠੇ ਬੋਲ ਬਣਾ ਕੇ ਕਵਿਤਾਵਾਂ ਸੁਣਾਉਂਦੇ ਸੀ, ਕੂਕਦੇ ਸਨ ਰਾਜਿਆਂ ਦੀਆਂ ਸਭਾ ਵਿੱਚ।
1: ਨਿਰਭੈ ਥਲ ਤਜ ਕੂੰਜ ਥੀ,
0: ਉਹ ਰਾਜਿਆਂ ਰੂਪੀ ਥਲ ਜਿਹੜੇ ਸੋ ਉਹ ਛੱਡ ਕੇ ਥਾਵਾਂ ਨੂੰ ਤੇ ਕੂੰਜਾਂ ਦੀ ਨਿਆਈ ਉੱਡ ਗਏ ਨੇ, ਉਹ ਨਹੀਂ ਕਿਤੇ ਹੁਣ ਨਜ਼ਰ ਆਉਂਦੇ।
1: ਧਰਮ ਪਾਨ ਨਹਿ ਪਾਨ ਭਵਤ ਤਪ,
0: ਧਰਮ ਰੂਪੀ ਸੂਰਜ ਵੀ ਮੰਦਾ ਪੈ ਗਿਆ ਹੈ ਤੇ ਕਿਤੇ ਸੋ ਇਹ ਸ਼ਰਧਾ ਰੂਪੀ ਤਪਛ ਨਹੀਂ ਰਹਿ ਗਈ ਹੈ।
1: ਸ਼ਰਧਾ ਧੂਪ ਨਾ ਦਰਸੀਏ,
0: ਸ਼ਰਧਾ ਰੂਪੀ ਧੁੱਪ ਵੀ ਕਿਤੇ ਨਜ਼ਰ ਨਹੀਂ ਆਉਂਦੀ ਹੈ। ਧਰਮ ਰੂਪੀ ਸੂਰਜ ਜਿਹੜਾ ਮੱਠਾ ਪੈ ਗਿਆ ਹੈ, ਧਰਮ ਲੋਕਾਂ ਨੇ ਛੱਡ ਦਿੱਤਾ, ਖੁੱਲ੍ਹਾ ਕਲਚਰ ਹੋ ਗਿਆ ਹੈ।
1: ਜੰਗਲ ਕੱਟੇ ਉਹ ਦੰਗਲ ਭਾਰੇ,
0: ਬੜੇ ਭਾਰੀ ਸੰਘਣੇ ਜਿਹੜੇ ਦੰਗਲ ਜੰਗਲ ਸੀ ਉਹ ਕੱਟ ਦਿੱਤੇ ਗਏ।
1: ਮੰਗਲ ਕੀ ਨਹਿਰ ਸਾਰਾ,
0: ਅਤੇ ਉਹ ਸਾਰੇ ਥਾਵਾਂ 'ਤੇ ਨਹਿਰਾਂ ਨਿਕਲ ਗਈਆਂ ਅਤੇ ਲੋਕ ਬੜੇ ਖੁਸ਼ ਹੋਏ ਨੇ। ਦੇਖ ਦੇਖ ਕੇ ਪਾਣੀ ਆਇਆ, ਸਾਰੇ ਪ੍ਰਸੰਨ ਹੋ ਗਏ। ਜੰਗਲ ਕੱਟ ਕੱਟ ਕੇ ਨਹਿਰਾਂ ਅਤੇ ਸੜਕਾਂ ਬਣਾ ਦਿੱਤੀਆਂ ਹਨ।
1: ਪਹਿਲੇ ਸੈ ਆਬਾਦੀ ਦਹਿਗਨ,
0: ਪਹਿਲੇ ਤੋਂ ਹਾਂ ਇਹ ਜ਼ਰੂਰ ਹੋਇਆ ਹੈ, ਦੇਸ਼ ਨੇ ਤਰੱਕੀ ਕਰੀਤੀ ਕੀਤੀ ਹੈ ਆਰਥਿਕ ਪੱਖੋਂ ਵੀ। ਪਹਿਲਾਂ ਤੋਂ ਆਬਾਦੀ ਵੀ ਜਿਹੜੀ ਹੈ ਜੰਗਲ ਕੱਟੇ ਤੋਂ ਤੇ 10 ਗੁਣਾ ਵੱਧ ਗਈ ਹੈ, ਆਬਾਦ ਹੋ ਗਈ ਧਰਤੀ।
1: ਆਏ ਮਾਮਲਾ ਸਰਕਾਰ,
0: ਇਹ ਆਵਾਦ ਪਈ ਸੀ ਜਿਹੜੀ ਸਰਕਾਰਾਂ ਨੂੰ ਮਾਮਲਾ ਆਉਣ ਲੱਗ ਗਿਆ। ਅਤੇ ਜਿਹੜਾ ਮਾਮਲਾ ਇੱਕ ਤਾਂ ਜ਼ਮੀਨ ਨੂੰ ਲਾਇਆ ਹੁੰਦਾ ਸੀ, ਇੱਕ ਪਾਣੀ ਜਿਹੜਾ ਦਿੱਤਾ ਖੇਤਾਂ ਨੂੰ ਉਹਦਾ ਵੀ ਟੈਕਸ ਲੱਗਾ ਸੀ ਥੋੜ੍ਹਾ ਥੋੜ੍ਹਾ, ਇਹ ਹੁਣ ਵੀ ਹੈ। ਸੋ ਨਹਿਰੀ ਪਟਵਾਰੀ ਜਿਹੜੇ ਵੱਖਰੇ ਹੁੰਦੇ ਨੇ, ਦੂਜੇ ਵੱਖਰੇ ਹੁੰਦੇ ਨੇ। ਸੋ ਇਸ ਤਰੀਕੇ ਨਾਲ ਇਹ ਮਾਮਲਾ ਆਉਣ ਲੱਗ ਗਿਆ ਸਰਕਾਰ ਨੂੰ, ਅਤੇ ਸਰਕਾਰ ਦੇ ਖਜ਼ਾਨੇ ਵੀ ਭਰਨ ਲੱਗ ਪਏ ਟੈਕਸ।
1: ਜੋ ਠੇਕਾ ਥਾ ਹੈ ਸੋ ਲੈ ਹੈ,
0: ਜੋ ਠੇਕਾ ਹੁੰਦਾ ਸੀ ਉਹ ਹੀ ਲੈਂਦੇ ਨੇ ਅੰਗਰੇਜ਼, ਉਸ ਤੋਂ ਵੱਧ ਨਹੀਂ ਲੈਂਦੇ।
1: ਦਹਿ ਔਰ ਨਾ ਕੋ ਕਰ,
0: ਹੋਰ ਕੋਈ ਟੈਕਸ ਲੋਕ ਨਹੀਂ ਦਿੰਦੇ। ਜ਼ਮੀਨ ਆਬਾਦ ਹੋ ਗਈ, ਫਸਲਾਂ ਹੋਣ ਲੱਗ ਗਈਆਂ। ਇੱਕ ਵਿਘੇ ਨੂੰ 4 ਆਨੇ ਲਾਏ ਹੁੰਦੇ ਸੀ ਠੀਕ। ਸੋ ਇਸ ਤਰੀਕੇ ਨਾਲ 54-25 ਪੈਸੇ, ਇੱਕ ਵਿਘੇ ਨੂੰ 5 ਕੁ ਕਨਾਲਾਂ ਦਾ ਵਿਘਾ ਹੁੰਦਾ, ਕਿੱਲਾ ਵੱਡਾ ਹੁੰਦਾ। ਸੋ ਇਸ ਤਰੀਕੇ ਨਾਲ ਉਹ ਜਿਹੜਾ ਠੇਕਾ ਪੱਕਾ ਲਾਇਆ ਉਹ ਲੈਂਦੇ ਆ ਅੰਗਰੇਜ਼, ਹੋਰ ਕੋਈ ਟੈਕਸ ਉਸ ਤੋਂ ਵੱਧ ਕੇ ਨਹੀਂ ਲੈਂਦੇ ਹਨ।
1: ਦਹਿ ਦੁੱਖ ਰਹੀ ਤੈ ਨਹਿ,
0: ਪਰਜਾ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਦੁੱਖ ਨਹੀਂ ਦਿੰਦੇ ਹਨ।
1: ਕਹਿ ਆਬਾਦੀ ਭਾਰ,
0: ਅਤੇ ਬਹੁਤ ਭਾਰੀ ਧਰਤੀ ਨੂੰ ਆਬਾਦ ਕਰਦੇ ਨੇ ਸਗੋਂ ਨਵੇਂ ਨਵੇਂ। ਸੋ ਇਸ ਤਰੀਕੇ ਨਾਲ ਹੋਰ ਕਾਰੋਬਾਰ ਚਲਾਉਂਦੇ ਨੇ, ਉਨੇ ਲੋਕਾਂ ਦਾ ਵਿਕਸਿਤ ਹੁੰਦੇ ਨੇ ਲੋਕ। ਸੋ ਇਸ ਤਰੀਕੇ ਨਾਲ ਸ਼ਹਿਰਾਂ ਦੀ ਵੀ ਵਸੋਂ ਵਧੀ ਹੈ, ਅਤੇ ਪਿੰਡਾਂ ਦੀ ਵੀ, ਖੇਤਾਂ ਵਿੱਚ ਵੀ ਰੌਣਕਾਂ ਆਈਆਂ ਹਨ।
1: ਜਬਰੀ ਬੇਸਬਰੀ ਨਹਿ ਕਰ,
0: ਕਿਸੇ ਨਾਲ ਧਿੰਗੋ ਜੋਰੀ ਜ਼ਬਰਦਸਤੀ ਤੇ ਬੇਈਮਾਨੀ ਨਹੀਂ ਕਰਨ ਦਿੰਦੇ ਹਨ, ਨਾ ਕਰਦੇ ਆ।
1: ਖਬਰੀ ਅਬਰੀ ਸਭ ਰੱਖ ਹੈ,
0: ਸਾਰੀ ਤਰ੍ਹਾਂ ਦੀਆਂ ਖਬਰਾਂ ਰੱਖਦੇ ਨੇ ਕਿੱਥੇ ਕੀ ਹੋ ਰਿਹਾ ਵਾ। ਸੋ ਮਿੰਟ ਮਿੰਟ ਦੀ ਗੌਰ ਰੱਖਦੇ ਨੇ ਵੀ ਕਿਤੇ ਕਿਸੇ ਨਾਲ ਧੱਕਾ ਤਾਂ ਨਹੀਂ ਹੁੰਦਾ, ਜ਼ਬਰਦਸਤੀ ਤਾਂ ਨਹੀਂ ਹੁੰਦੀ ਹੈ।
1: ਦਹਿ ਮਜ਼ੂਰੀ ਪੂਰੀ ਸਭ ਕੋ,
0: ਸਭ ਕੋਈ ਜਿਹੜੇ ਮਿਹਨਤੀ ਲੋਕ ਨੇ ਦਿਹਾੜੀ ਦੱਪਾ ਕਰਨ ਪੂਰੀ ਮਜ਼ਦੂਰੀ ਦਿੰਦੇ ਵੀ ਬੰਨ ਦਿੱਤੀ ਹੈ, ਕਾਨੂੰਨ ਕਾਇਦਾ ਤਾਂ ਸਾਰੇ ਇੱਕੋ ਹੀ ਰੱਖਿਆ ਇਹਨਾਂ ਨੇ। ਸੋ ਜਿਵੇਂ ਇੱਥੇ ਘੰਟੇ ਦੇ ਪੈਸੇ ਵੱਧੇ ਹੋਏ ਨੇ ਵੀ 1 ਘੰਟੇ ਦੇ ਇੰਨੇ ਡਾਲਰ ਨੇ, ਇਸ ਤਰ੍ਹਾਂ ਮਜ਼ਦੂਰਾਂ ਨੂੰ ਕੰਮ ਕਰਨ ਵਾਲਿਆਂ ਨੂੰ ਉੱਥੇ ਵੀ ਇਹਨਾਂ ਦਾ ਰਾਜ ਹੋਇਆ, ਅਤੇ ਇਹਨਾਂ ਨੇ ਪੂਰੀ ਤਨਖਾਹ ਬੰਨ ਦਿੱਤੀ ਵੀ ਘੱਟੋ ਘੱਟ ਖਰਚਾ ਪੂਰਾ ਹੋਵੇ ਉਹਦਾ, ਵਧੀਆ 2 ਪੈਸੇ ਬਚਣ ਉਹਦੇ ਕੋਲ। ਮਜ਼ਦੂਰ ਦੇ ਕੋਲ ਜਿੰਨਾ ਕੋਈ ਕੰਮ ਕਰੋ ਉਹਦੇ ਮੁਤਾਬਕ ਪੂਰੀ ਮਜ਼ਦੂਰੀ ਜਿਹੜੀ ਨਿਯਤ ਕਰ ਦਿੱਤੀ ਵੀ ਇੰਨੇ ਰੁਪਈਏ ਇਹਨੂੰ ਬਣਨੇ ਚਾਹੀਦੇ ਹੈ, ਰੁਪਈਆ ਦਿਹਾੜੀ ਦਾ ਘੱਟੋ ਘੱਟ, ਜਾਂ ਇਹ ਭਾਵੇਂ ਲਿਖਿਆ ਤਾਂ ਨਹੀਂ ਕਵੀ ਜੀ ਨੇ।
1: ਰਾਜਨੀਤ ਮੈਂ ਅਤ ਦਖ ਹੈ,
0: ਕਿਉਂਕਿ ਰਾਜਨੀਤੀ ਰਾਜ ਕਰਨ ਵਿੱਚ ਸ਼ਾਸਕਪੁਣੇ ਵਿੱਚ ਇਹ ਬਹੁਤ ਸਿਆਣੇ ਨੇ, ਬੜੇ ਤੇਜ਼ ਨੇ, ਦਿਮਾਗੀ ਮੰਨੇ ਗਏ ਨੇ ਬਹੁਤ। ਸੋ ਹਰ ਇੱਕ ਦਾ ਇਹਨਾਂ ਨੂੰ ਆਉਂਦਾ ਹੈ ਰਾਜ ਕਰਨ ਦਾ, ਹਰ ਇੱਕ ਦਾ ਹੱਥੋਂ ਜਾਣ ਨਹੀਂ ਦਿੰਦੇ। ਸ਼ਾਮ ਦਾਮ ਦੰਡ ਭੇਜ ਤਾਂ ਸੀਗੇ ਹੀ ਪੁਰਾਣੇ 4 ਗੁਣ ਰਾਜਨੀਤੀ ਦੇ, ਵੀ ਸ਼ਾਮ ਸ਼ਰਨ ਪੈ ਕੇ ਪਹਿਲਾਂ, ਜੇ ਅਗਲਾ ਬਲਵਾਨ ਜ਼ਿਆਦੇ ਤਾਂ ਫੌਜਾਂ ਮਰਾਉਣ ਦੀ ਲੋੜ ਨਹੀਂ, ਬੰਦੇ ਮਰਾਉਣ ਦੀ, ਸ਼ਰਨ ਪਏ ਆਪਣੇ ਵੱਲ ਕਰ ਲਓ, ਨੀਵੇਂ ਹੋ ਜਾਓ, ਝੁੱਕ ਜਾਓ। ਸ਼ਾਮ ਦਾਮ, ਜੇ ਇਉਂ ਨਹੀਂ ਮੰਨਦਾ ਤਾਂ ਦਾਮ ਦਮੜੇ ਦੇ ਕੇ ਆਪਣੇ ਹੱਲ ਕਰ ਲਓ, ਰੁਪਈਏ ਦੇ ਦਿਓ, ਮਾਇਆ ਸੁੱਟ ਦਿਓ, ਦੰਡ ਭੇਦ। ਤੀਜੀ ਦੋ ਸੂਤ ਨਹੀਂ ਆਉਂਦੀਆਂ ਤਾਂ ਫਿਰ ਦੰਡ ਦਿਓ, ਆਪਣਾ ਬਲ ਲਾ ਦਿਓ ਪੂਰਾ। ਜੇ ਫਿਰ ਵੀ ਜਿੱਤਿਆ ਨਹੀਂ ਜਾਂਦਾ ਸ਼ਤਰੂ ਦੁਸ਼ਮਣ ਆ ਤਾਂ ਫਿਰ ਭੇਦ ਫੁੱਟ ਪਾ ਦਿਓ ਵਿੱਚ। ਕਿਉਂ ਇਹਨਾਂ ਨੇ ਜਾ ਕੇ ਭਾਵੇਂ ਲੋਕ ਬੜੇ ਬਲਵਾਨ ਸਨ ਇਹਨਾਂ ਤੋਂ, ਜਿਹਨਾਂ ਜਿਹਨਾਂ ਦੇਸ਼ਾਂ 'ਤੇ ਰਾਜ ਕੀਤਾ ਇਹਨਾਂ, ਬ੍ਰਿਟਿਸ਼ ਕੌਂਸਲ ਨੇ, ਇੰਗਲੈਂਡ ਨੇ, ਇਹਨਾਂ ਨੇ ਫਿਰ ਫੁੱਟ ਪਾ ਦਿੱਤੀ, ਬੰਦੇ ਵਿੱਚੋਂ ਖਰੀਦ ਲਏ, ਫੁੱਟ ਪਾ ਕੇ ਹੀ ਸਿੱਖ ਰਾਜ ਇਹਨਾਂ ਨੇ ਕਬਜ਼ੇ ਵਿੱਚ ਕੀਤਾ। ਨਹੀਂ ਕਿੱਥੇ ਹੁੰਦਾ ਸੀ, ਬੱਬਰ ਸ਼ੇਰਾਂ ਦੀ ਕੌਮ ਨੂੰ ਕੌਣ ਵੱਸ ਕਰ ਸਕਦਾ ਸੀ। ਲੀਡਰ ਖਰੀਦ ਲਏ, ਉਹਨਾਂ ਹੀ ਰਾਜ ਤਬਾਹ ਕਰ ਦਿੱਤਾ। ਸੋ ਲੜਾਈਆਂ ਸਿੱਖ ਹਾਰ ਗਏ, ਜਦੋਂ ਬਰੂਦ ਦੀ ਥਾਂ 'ਤੇ ਸਰੋਂ ਦੀਆਂ ਬੋਰੀਆਂ ਹੀ ਆ ਜਾਣ ਫਿਰ ਕੀ ਬਣਨਾ ਸੀ। ਔਰ ਆਪ ਹੀ ਭਾਜੜਾਂ ਪਵਾ ਦਿੰਦੇ ਸੀ ਮੱਚੇ ਜੰਗ ਵਿੱਚ, ਇਸ ਤਰ੍ਹਾਂ ਫੁੱਟ ਪਾ ਦਿਓ। ਇਹ ਤਾਂ ਇਹਨਾਂ ਦੀ ਬਹੁਤ ਤਕੜੀ ਨੀਤੀ ਸੀ ਜਿੱਥੇ ਜਿੱਥੇ ਵੀ ਗਏ ਨੇ ਏਸ਼ੀਆ ਵਿੱਚ, ਵੀ ਪਾੜੋ ਅਤੇ ਰਾਜ ਕਰੋ, ਇਹਨਾਂ ਦੀ ਨੀਤੀ ਸੀ। ਪਾੜੋ ਪਹਿਲਾਂ ਅਤੇ ਫਿਰ ਰਾਜ ਕਰੋ, ਇਕੱਠੇ ਨਾ ਹੋਣ ਦਿਓ ਇਹਨਾਂ ਨੂੰ। ਏਕੇ ਵਿੱਚ ਬਰਕਤ ਹੁੰਦੀ, ਬਲ ਹੁੰਦਾ, ਫਿਰ ਆਪਣੇ ਪੈਰ ਨਹੀਂ ਟਿਕਣੇ। ਸੋ ਇਸ ਤਰੀਕੇ ਨਾਲ ਇਹਨਾਂ ਨੇ ਸਾਰੇ ਦਾਅ ਪੇਚ ਜਾਣੂ ਸਾਨੂੰ ਵਰਤੇ ਨੇ, ਉਸ ਇਸ ਤੋਂ ਵੀ ਕਿਤੇ ਵੱਧ ਕੇ ਰਾਜ ਕਰਨ ਵਿੱਚ ਇੰਨੇ ਸਿਆਣੇ। ਫਿਰ ਗਾਂ ਜੋ ਤਕਨੀਕ ਵਰਤਦੇ ਨੇ, ਕਹਿੰਦੇ ਆਪਣੇ ਤਾਂ ਜਦੋਂ ਨੁਕਸਾਨ ਹੋ ਜਾਂਦਾ ਉਦੋਂ ਪਤਾ ਲੱਗਦਾ, ਫਿਰ ਸੁਧਰਦੇ ਨੇ। ਇਹ ਐਂ ਨਹੀਂ ਸੀ, ਐਂ ਹੋਣਾ ਚਾਹੀਦਾ ਸੀ। ਇਹ 100 ਸਾਲ ਅਗਾਂਹ ਸੋਚਦੇ ਨੇ, ਅਗਾਂਹ ਵਧੂ ਸੋਚ, ਇਹ ਜਿਹੜਾ ਆਪਾਂ ਕੰਮ ਕਰਨ ਲੱਗੇ ਹਾਂ 100 ਸਾਲ ਨੂੰ ਕਿਸ ਤਰ੍ਹਾਂ, ਇਹਨੂੰ ਸੁੱਖ ਹੋਊ ਕਿ ਨਹੀਂ। ਸੜਕਾਂ ਕੱਢੀਆਂ ਅਤੇ ਉਸ ਵੇਲੇ ਤਾਂ ਇੰਨੀ ਮੋਟਰ ਗੱਡੀ ਨਹੀਂ ਸੀ ਜਿੰਨੀ ਹੁਣ ਭੀੜ ਆ ਸੜਕਾਂ ਦੇ ਉੱਪਰ। 100 ਸਾਲ ਪਹਿਲਾਂ ਦੇ ਨਕਸ਼ੇ ਬਣਾਏ ਹੋਏ ਰੋਡਾਂ ਦੇ ਇਹਨਾਂ ਦੇ ਬਹੁਤ ਚੌੜੇ, ਸੜਕਾਂ ਭੀੜੀਆਂ ਸੀ ਪਰ ਥਾਂ ਪਾਸੇ ਬਹੁਤ ਛੱਡਿਆ ਸੀ। ਵੀ ਆਉਣ ਵਾਲੇ ਸਮੇਂ 'ਚ ਇਹ ਹਿਸਾਬ ਨਾਲ ਇੰਨੀ ਆਬਾਦੀ ਵੱਧ ਗਈ ਅਤੇ ਤਕਨੀਕ ਹੁਣ ਮੋਟਰ ਗੱਡੀਆਂ ਕਿੰਨੀਆਂ ਹੋਣਗੀਆਂ, ਫਿਰ ਮੁੱਲ ਨਾ ਲੈਣੀ ਪਵੇ ਜ਼ਮੀਨ। ਸੋ ਰਾਹ ਸੜਕਾਂ ਦੇ ਪਾਸੇ ਖੁੱਲ੍ਹੇ ਛੱਡੇ ਹੁੰਦੇ ਸੀ, ਖਤਾਨ ਜਿਹਨਾਂ ਨੂੰ ਆਪਾਂ ਕਹਿ ਦਿੰਦੇ। ਇਸ ਤਰ੍ਹਾਂ 100 ਸਾਲ ਦੀ ਅਗਾਂਹ ਸੋਚ ਸੋਚ ਕੇ ਇਹ ਚੱਲਦੇ ਨੇ। ਸੋ ਰਾਜਨੀਤੀ ਵਿੱਚ, ਰਾਜ ਕਰਨ ਵਿੱਚ ਬਹੁਤ ਸਿਆਣੇ ਨੇ, ਹਰ ਇੱਕ ਦਾ ਪੇਚ ਇਹਨਾਂ ਨੇ ਵਰਤਿਆ। ਅਤੇ ਇਸ ਤਰੀਕੇ ਨਾਲ ਜੇ ਨਹੀਂ ਵਰਤਿਆ ਤਾਂ ਫਿਰ ਫੇਲ ਵੀ ਹੋ ਗਏ, ਜੇ ਸਿੱਧੇ ਹੋ ਗਏ ਫਿਰ ਲੜਨ ਦੀ ਸਮਰੱਥਾ ਤਾਂ ਇਹਨਾਂ ਵਿੱਚ ਹੈ ਨਹੀਂ ਸੀ, ਖਾਸ ਕਰਕੇ ਪੰਜਾਬੀਆਂ ਨਾਲ। ਸੋ ਇਸ ਕਰਕੇ ਸਿੱਧੇ ਹਮਲੇ ਜਦੋਂ ਕਰਦੇ ਤਾਂ ਉਦੋਂ ਵਿਰੋਧ ਹੋ ਗਿਆ, ਫਿਰ ਇਹਨਾਂ ਨੂੰ ਨੱਠਣਾ ਪਿਆ। ਜ਼ਿਲ੍ਹਿਆਂ ਬਾਗ 'ਤੇ ਸਿੱਧਾ ਅਟੈਕ ਸੀ, ਜਿਹਨੇ ਇੰਨਾ ਰੋਸ ਭਰਿਆ ਪੰਜਾਬੀਆਂ ਦੇ ਵਿੱਚ, ਹਿੰਦੁਸਤਾਨੀਆਂ ਵਿੱਚ, ਵੀ ਮੁੜ ਕੇ ਟਿਕਣ ਨਹੀਂ ਦਿੱਤਾ ਇਹਨਾਂ। ਸੋ ਇਸ ਤਰੀਕੇ ਨਾਲ ਜਦੋਂ ਰਾਜਨੀਤੀ ਨਾਲ, ਦਿਮਾਗ ਨਾਲ ਰਾਜ ਕੀਤਾ, ਉਹਨਾਂ ਚਿਰ ਕਾਮਯਾਬ ਹੋਏ ਨੇ, ਸਾਰੇ ਥਾਵਾਂ 'ਤੇ ਕਾਮਯਾਬ ਰਹੇ। ਰਾਜਨੀਤ ਮੈਂ ਅਤ ਦੱਖ ਹੈ, ਰਾਜਨੀਤੀ ਵਿੱਚ ਬਹੁਤੇ ਸਿਆਣੇ ਨੇ, ਕਹਿੰਦੇ ਬੜੇ ਤੇਜ਼ ਚਤੁਰ ਹਨ।
1: ਜ਼ਿਮੀਂਦਾਰ ਤਰਖਾਨ ਮਿਹਨਤੀ,
0: ਜਿਹੜੇ ਜ਼ਿਮੀਂਦਾਰ ਨੇ ਪਾਣੀ ਦੇ ਦਿੱਤਾ ਜ਼ਮੀਨਾਂ ਨੂੰ, ਨਹਿਰਾਂ ਕੱਢ ਕੇ ਰਜਵਾਹੇ ਬਣਾ ਦਿੱਤੇ, ਮੋਗੇ ਲਾ ਦਿੱਤੇ, ਟਾਈਮ ਬੰਨ ਦਿੱਤਾ, ਮਿੰਟ ਦੇ ਦਿੱਤੇ ਏਕੜ ਨੂੰ, ਬਿੱਘੇ ਨੂੰ, ਬੜੀ ਸੋਹਣੀ ਤਰਤੀਬ। ਅਤੇ ਮੀਰ ਆਬ ਹੁੰਦੇ ਸੀ ਉਸ ਵੇਲੇ, ਘੜੀਆਂ ਨਹੀਂ ਅਜੇ ਹੁੰਦੀਆਂ ਸੀ ਅੱਜ ਕੱਲ੍ਹ ਵਾਂਗ, ਉਹ ਮੀਰ ਆਬਾਂ ਕੋਲ ਕੋਈ ਕੋਈ ਘੜੀ ਹੁੰਦੀ ਸੀ ਅਤੇ ਉਹ ਪਾਣੀ ਟਾਈਮ ਦਿੰਦੇ ਹੁੰਦੇ ਸੀ, ਹੁਣ ਤੂੰ ਵੱਧ ਲਾ ਆਵਾਜ਼ ਦੇ ਦਿੰਦੇ ਹੁੰਦੇ ਸੀ, ਤੇਰਾ ਬਈ ਟਾਈਮ ਹੋ ਗਿਆ ਵਾ। ਬੜੇ ਪ੍ਰਬੰਧ ਕੀਤੇ ਫਿਰ ਕਿਹਾ ਵੀ ਹੁਣ ਤੁਸੀਂ ਬੀਜੋ, ਫਸਲਾਂ ਕੱਢੋ ਅਤੇ ਅਸੀਂ ਟੈਕਸ ਸਿਰਫ ਇੰਨਾ ਲਵਾਂਗੇ। ਇਹ ਜ਼ਿਮੀਂਦਾਰਾਂ ਨੂੰ ਉਤਸ਼ਾਹ ਹੋਇਆ, ਬੜੀ ਮਿਹਨਤ ਕੀਤੀ ਆ ਕਿਤੇ ਜ਼ਿਮੀਂਦਾਰਾਂ ਨੇ, ਰੱਜ ਕੇ ਹਲਵਾਏ, ਟਿੱਬੇ ਜਿਹੜੇ ਸੀ ਉਹ ਵੀ ਕਰਾਉਣੇ ਸ਼ੁਰੂ ਕਰ ਦਿੱਤੇ, ਉੱਚੇ ਨੀਵੇਂ ਥਾਂ ਬੈਲ ਹੀ ਹੁੰਦੇ ਸੀ ਭਾਵੇਂ। ਸੋ ਉਹਨਾਂ ਵੀ ਮਿਹਨਤ ਪੂਰੀ ਕੀਤੀ, ਪੱਧਰਾ ਕਰ ਲਈਏ ਅਤੇ ਪਾਣੀ ਤਾਂ ਮਿਲ ਹੀ ਗਿਆ ਨਾ। ਅਤੇ ਜ਼ਿਮੀਂਦਾਰਾਂ ਨੂੰ ਵੀ ਪੂਰੀ ਦੈਮ ਮਜ਼ਦੂਰੀ, ਕਵੀ ਜੀ ਲੈ ਜ਼ਿਮੀਂਦਾਰ ਤਰਖਾਨ ਮਿਹਨਤ, ਜਿਹੜੇ ਲੋਕ ਜ਼ਿਮੀਂਦਾਰ ਸੀ ਜ਼ਮੀਨਾਂ ਨੂੰ ਆਬਾਦ ਕਰਨ ਵਾਲੇ, ਫਸਲ ਹੋਵੇਗੀ, ਅਨਾਜ ਆਵੇਗਾ, ਤਰੱਕੀ ਹੋਵੇ, ਤਾਂ ਉਸ ਵੇਲੇ ਮਿਹਨਤੀ ਲੋਕ ਤਰਖਾਣ ਲੱਕੜ ਦਾ ਇਮਾਰਤੀ ਇਮਾਰਤਾਂ ਦਾ ਅਤੇ ਲੱਕੜ ਦਾ ਕੰਮ ਕਰਨ ਵਾਲੇ ਜਿਹੜੇ ਲੋਕ ਤਰਖਾਣ ਲੋਕ, ਮਿਸਤਰੀ ਲੋਕ ਹੁਨਰ ਰੱਖਦੇ ਸੀ ਜਿਹੜੇ, ਅਤੇ ਮਿਹਨਤੀ ਲੋਕ ਹੋਰ ਸਨ ਜੋ ਇਹ ਲੋਕ ਸਾਰੇ ਬਹੁਤ ਧਨੀ ਹੋ ਗਏ, ਇਹ ਮਾਲੋ ਮਾਲ ਹੋ ਗਏ, ਸੋ ਇਹਨਾਂ ਨੂੰ ਪੂਰੀ ਬਚਤ ਹੋਈ ਹੈ, ਵਟਤ ਹੋਈ ਹੈ।
1: ਲਾਹੇ ਕਰਾ ਕੇ ਪਾਹੇ ਤਾਂ ਸਭ
0: ਜ਼ਿਮੀਂਦਾਰ ਜਿਹੜੇ ਆ, ਖਾਸ ਕਰਕੇ ਮਾਲਵੇ ਦੇ, ਉਹ ਕਪਾਹ ਨਰਮਾ ਹੋਣ ਲੱਗ ਗਿਆ ਸੀ। ਹਾਂ, ਪਹਿਲਾਂ ਤਾਂ ਮੋਠ ਬਾਜਰੀ, ਛੋਲੇ, ਮੂੰਗੀ ਇਹ ਹੁੰਦੀ ਸੀ ਕਿਤੇ ਖਿਤੇ, ਉਹ ਵੀ ਉੱਚੀ ਨੀਵੀਂ ਜ਼ਮੀਨ ਸੀ, ਥੋੜ੍ਹੀ ਪੱਧਰੀ ਹੁੰਦੀ ਸੀ, ਜੰਗਲ ਜ਼ਿਆਦਾ ਸੀ। ਅਤੇ ਫਿਰ ਕਪਾਹ, ਕਣਕ ਹੋਣ ਲੱਗ ਗਈ ਪਾਣੀ ਦੇ ਆਉਣ ਨਾਲ, ਜਿੰਨਾ ਕੁ ਪਾਣੀ ਇਹਨਾਂ ਫਸਲਾਂ ਨੂੰ ਥੋੜ੍ਹਾ ਚਾਹੀਦਾ ਹੁੰਦਾ ਹੈ, ਇਹ ਕਪਾਹ ਹੋਣ ਲੱਗ ਗਈ, ਕਪਾਹ ਨਰਮਾ, ਕਣਕ ਹੋਣ ਲੱਗ ਗਈ। ਜਿਵੇਂ ਇਹ ਫਿਰ ਜਿਹੜਾ ਮਾਮਲਾ ਸੀ, ਸਾਰਾ ਖਰਚਾ ਆਦਿਕ ਸੀ ਜਾਂ ਸਰਕਾਰੀ ਟੈਕਸ ਸੀ ਜਿੰਨਾ ਵੀ ਸੀ, ਪਾਣੀ ਦਾ ਸੀ। ਲਾਹੇ ਕਰਾ ਕਪਾਹੇ ਤੈ ਸਭ, ਉਹ ਇੱਕ ਫਸਲ ਤੋਂ, ਕਪਾਹ ਦੀ ਫਸਲ ਤੋਂ ਹੀ ਆਪਣਾ ਟੈਕਸ ਸਾਰਾ ਹਿਸਾਬ ਕਿਤਾਬ ਲਾ ਦਿੰਦੇ, ਨਿਬੇੜ ਦਿੰਦੇ ਸਨ।
1: ਬਾਕੀ ਜਿਨਸ ਇਨਾਮ ਖੇ,
0: ਬਾਕੀ ਫਸਲ ਜਿਹੜੀ ਹੁੰਦੀ ਸੀ ਉਹ ਇਨਾਮ ਦੇ ਵਿੱਚ ਹੀ ਖਾਂਦੇ ਸੀ, ਸਾਰੀ ਕੋਲੇ ਰਹਿ ਜਾਂਦੀ ਸੀ ਬਚਤ।
1: ਵਸਤ ਸਭੀ ਅਤੇ ਮਹਿੰਗੀ ਬੇਕਹਿ,
0: ਸਾਰੀਆਂ ਵਸਤੂਆਂ ਇਹਨਾਂ ਨੂੰ ਭਾਅ ਵੀ ਪੂਰਾ ਦਿੰਦੇ ਸੀ, ਜ਼ਿਮੀਂਦਾਰਾਂ ਨੂੰ ਮਿਹਨਤ ਮੁਤਾਬਕ ਪੂਰਾ ਭਾਅ ਮਿਲਦਾ ਸੀ। ਸੋ ਇਸ ਕਰਕੇ ਕੱਪੜਾ ਆਦਿਕ ਉੱਥੇ ਵੀ ਲੋਕਾਂ ਨੂੰ, ਪਹਿਲਾਂ ਤਾਂ ਉਹਨੇ ਜਿਹੜੇ ਘਰੇ ਬੁਣਦੇ ਸੀ, ਖੱਦਰ ਆਦਿਕ ਉਹਨੇ ਹੀ ਪਾਉਂਦੇ ਸੀ, ਫਿਰ ਹੋਰ ਕੱਪੜੇ ਉੱਥੇ ਵੀ ਬਾਹਰ ਵਿਲਾਇਤ ਨੂੰ ਵੀ ਭੇਜਣ ਲੱਗ ਗਏ, ਜਿਵੇਂ ਜਿਵੇਂ ਕਪਾਹ ਨਰਮਾ ਹੋਇਆ ਬਣਾ। ਵਸਤ ਸਭੀ ਅਤ ਮਹਿੰਗੀ ਵਿਕ ਹੈ, ਵਸਤੂਆਂ ਜਿਹੜੀਆਂ ਨਾ, ਅਨਾਜ ਉਹ ਬਹੁਤ ਮਹਿੰਗਾ ਵਿਕਦਾ ਸੀ, ਸਾਰੀਆਂ ਵਸਤੂਆਂ।
1: ਕਿਉਂ ਨਾ ਜੱਟ ਫਿਰ ਧਨੀ ਪਵੇ,
0: ਦੱਸੋ ਕਵੀ ਜੇ ਕਹਿੰਦੇ ਫਿਰ ਜੱਟ ਜ਼ਿਮੀਂਦਾਰ ਕਿਉਂ ਨਾ ਬਈ ਅਮੀਰ ਹੋਣ, ਧਨੀ ਹੋਣ।
1: ਪੈ ਕਰ ਤੂਤ ਊਤ ਕਰਨੇ ਮੈਂ,
0: ਪਰ ਇਹ ਪੈਸੇ ਚਾਰ ਜੇਬ ਚਾਰ

0: ਜਿਹਤੇ ਕੋਈ ਟਾਵਾਂ ਟਾਵਾਂ ਗੋਰਾ ਨਿਕਲਦਾ ਵਾ। ਸੋ ਇਸ ਕਰਕੇ ਫਿਰ ਜਾਂ ਵਿਆਹ ਸ਼ਾਦੀਆਂ ਵਿੱਚ ਵਰਤੋਂ ਵਰਤਾ ਵਿੱਚ ਇੰਨਾ ਖਰਚ ਵਧਾ ਲਿਆ ਇੱਕ ਦੂਜੇ ਤੋਂ ਵੱਧ ਕੇ, ਜਸ ਫੇਰ ਵੀ ਨਹੀਂ ਹੁੰਦਾ ਕਹਿੰਦੇ, ਫਿਰ ਵੀ ਪਿੱਛੇ ਹੀ ਰਹਿ ਜਾਂਦੇ
1: ਆ। ਇੱਕ
0: ਤੋਂ ਦੂਜਾ ਵੱਧ ਕੇ ਖਰਚ ਕਰਨ ਲੱਗਾ ਵਾ। ਇਹਨੇ ਇੰਨਾ ਕੀਤਾ ਲੜਕੀ ਦੇ ਵਿਆਹ 'ਤੇ, ਲੜਕੇ ਦੇ ਵਿਆਹ 'ਤੇ, ਅਤੇ ਮੈਂ ਇੰਨਾ ਕਰਨਾ ਐਤਕੀ, ਫਿਰ ਦੇਖੀ ਜਾਊ। ਕਿਉਂ ਇਹ ਆਦਤ ਨਹੀਂ ਨਾ ਜਾਂਦੀ ਰੁਪਈਆਂ ਨੂੰ, ਤਾਂ ਉਹੀ ਸੁੱਟ ਹੀ ਜਾਂਦੇ ਉੱਤੋਂ ਦੀ। ਸੋ ਸਾਧ ਸੰਗ ਜੀ ਠੀਕਰੀਆਂ ਵਾਂਗ
1: ਰਸਮਾਂ ਕਰਤ ਜੋ ਕਰਦਾ ਜ਼ਿਆਦਾ।
0: ਰਸਮਾਂ ਕਰਨ ਵਿੱਚ, ਵਿਆਹ ਸ਼ਾਦੀਆਂ ਕਰਨ ਵਿੱਚ ਤਾਕਤ ਤੋਂ ਵੱਧ ਖਰਚ ਕਰਨ ਲੱਗ ਪਏ।
1: ਦਸ ਮੈਂ ਕਰਜ਼ਾਈ ਕੱਢ ਹੈ
0: ਅਤੇ ਕਰਜ਼ਾ, ਸੋ ਕਰਜ਼ਾ ਰੂਪੀ ਫੀਤੇ ਕੱਢਣ ਲੱਗ, ਫੀਤੀ ਫੀਤੇ ਫੀਤੇ ਹੋ ਗਏ ਕਬੀਲਦਾਰੀ। ਫਿਰ ਜਦੋਂ ਆਮਦਨ ਤੋਂ ਕਿਤੇ ਵੱਧ ਖਰਚ ਕਰਨ ਲੱਗ ਪਏ, ਖੁੱਲ੍ਹੇ ਖਰਚ ਵਿਆਹਾਂ 'ਤੇ ਸ਼ਾਦੀਆਂ 'ਤੇ। ਹੁਣ ਵੀ ਇਹ ਸਰਵੇ ਹੋਇਆ ਸੀ ਵੀ ਇਹ ਕਿਸਾਨ ਜਿਹੜੇ ਆ ਨਾ, ਜੇ ਸੀਮਤ ਖਰਚ ਰੱਖਣ ਤਾਂ ਫਿਰ ਕਿਸੇ ਨੂੰ ਫਾਹਾ ਲੈਣ ਦੀ ਲੋੜ ਨਹੀਂ, ਪਰ ਜਦੋਂ ਵਿਆਹ ਸ਼ਾਦੀਆਂ 'ਤੇ ਖਰਚ ਹੀ ਇੰਨਾ ਕਰ ਦੇਣਾ ਵਾ ਤਾਂ ਫਿਰ ਕਰਜ਼ਾ ਉਹ ਹੀ ਨਹੀਂ ਲੱਥਦਾ। ਇਸ ਕਰਕੇ ਆਮਦਨ ਥੋੜ੍ਹੀ ਹੈ, ਘਰ ਦਾ ਖਰਚਾ ਵੀ ਚਲਾਉਣਾ ਹੁੰਦਾ ਵਾ, ਅਤੇ ਕਰਜ਼ਾਈ ਕਹਿੰਦੇ ਫਿਰ ਵੀ ਕਰਜ਼ੇ ਬਹੁਤੇ ਆਪਣੇ ਕਰਜ਼ਾਈ ਹੋਣ ਲੱਗ ਪਏ। ਉਲਟਾ ਚਾਹੀਦਾ ਸੀ ਵੀ ਚਾਰ ਪੈਸੇ ਕੋਲੇ ਹੁੰਦੇ, ਸੁਖੀ ਹੁੰਦੇ।
1: ਤਾਂ ਤੇ ਉਨਤੇ ਪਾਂ ਪਸਾਰੇ।
0: ਕਵੀ ਜੀ ਕਹਿੰਦੇ ਇਸ ਕਰਕੇ ਭਾਈ ਅਸੀਂ ਇਹ ਨਸੀਹਤ ਦਿੰਦੇ ਹਾਂ ਵੀ ਸਿਆਣਾ ਬੰਦਾ, ਭਾਵੇਂ ਕੋਈ ਜ਼ਿਮੀਂਦਾਰ ਆ, ਕੋਈ ਵੀ ਬਿਜ਼ਨਸ ਕਰਨ ਵਾਲਾ, ਉਨਾ ਹੀ ਪੈਰ ਆਪਣੇ ਪਸਾਰੇ, ਉਨਾ ਹੀ ਪੈਰ ਆਪਣੇ ਸੌ ਖਿਲਾਰ ਕੇ ਪਵੇ, ਉਸ ਹਿਸਾਬ ਨਾਲ ਹੀ ਆਪਣਾ ਵਰਤ ਵਰਤਾਵਾ ਰੱਖੇ।
1: ਬਣਿਓ ਰਹੇ ਸੁਖ ਜਸ ਜਿਉਂ ਹੈ।
0: ਜਿਸ ਤਰੀਕੇ ਨਾਲ ਸੁਖ ਸੁਖੀ ਜੀਵਨ ਹੋਵੇ ਅਤੇ ਜਸ ਵੀ ਮਿਲਦਾ ਰਹੇ, ਦੁਨੀਆ 'ਚ ਜਸ ਵੀ ਰਹੇ, ਸੋ ਇਸ ਤਰ੍ਹਾਂ ਕਰਨਾ ਚਾਹੀਦਾ ਹੈ।
1: ਔਰ ਜੇ ਚਗਰੇ ਨਹਿ ਜੱਟ ਛੇਰੇ।
0: ਸੱਚੇ ਪਾਤਸ਼ਾਹ ਜੀ ਨੇ ਬਾਣੀ ਵਿੱਚ ਵੀ ਕਿਹਾ, ਕਹਾਵਤਾਂ ਕੁਝ ਬਣੀਆਂ ਨੇ ਪੰਜਾਬੀ ਦੀਆਂ, ਕਈ ਤਾਂ ਇਉਂ ਜਾਪਦਾ ਜਿਵੇਂ ਬਾਣੀ 'ਚੋਂ ਹੀ ਲਈਆਂ ਹੁੰਦੀਆਂ ਸਿਆਣਿਆਂ ਨੇ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਕਹਿੰਦੇ, ਵਰਤ ਵਰਤਾਵਾ ਮਹਾਰਾਜ ਜੀ ਕਿਹੋ ਜਿਹਾ ਹੋਣਾ ਚਾਹੀਦਾ। ਸੱਚੇ ਪਾਤਸ਼ਾਹ ਨੇ ਕਿਹਾ ਸੀ, ਜੈਸਾ ਬਿੱਤ ਤੈਸਾ ਹੋਏ ਵਰਤ, ਆਪਣਾ ਬਲ ਨਹੀਂ ਹਾਰ ਹੈ, ਜਿਹੋ ਜਿਹਾ ਬਿੱਤ ਹੋਵੇ ਨਾ ਧਨ, ਉਸ ਤਰੀਕੇ ਨਾਲ ਹੀ ਖਰਚ ਪੱਠਾ ਕਰੇ, ਜੇ ਥੋੜ੍ਹਾ ਹੈ ਤਾਂ ਸਬਰ ਸੰਤੋਖ ਨਾ, ਥੋੜ੍ਹਾ ਖਾ ਲਓ ਥੋੜ੍ਹਾ ਪਾ ਲਓ, ਸੋ ਖਰਚਾ ਘੱਟ ਕਰ ਦਿਓ, ਸੀਮਤ ਰੱਖੋ, ਤ੍ਰਿਸ਼ਨਾ ਨਾ ਵਧਾਓ, ਸਬਰ ਸੰਤੋਖ ਵਿੱਚ ਜੀ ਲਓ। ਜਿਹੋ ਜਿਹਾ ਧਨ ਹੋਵੇ ਉਹੋ ਜਿਹਾ ਖਰਚਾ ਕਰੇ, ਉਹਦੇ ਮੁਤਾਬਕ ਹੱਦੋਂ ਵੱਧ ਕੇ ਖਰਚਾ ਨਾ ਕਰੇ। ਸੋ ਇਸ ਕਰਕੇ ਆਪਣਾ ਬਲ ਨਹੀਂ ਹਾਰਾ, ਫਿਰ ਉਹਨੂੰ ਨਾ ਕਿਸੇ ਅੱਗੇ ਹੱਥ ਅੱਡਣੇ ਪੈਂਦੇ ਆ, ਨਾ ਕਿਸੇ ਅੱਗੇ ਝੁਕਣਾ ਪੈਂਦਾ, ਨਾ ਬਲ ਹਾਰਦਾ ਉਹ ਬੰਦਾ, ਸੁਖੀ ਜੀਵਨ ਜੀਏਗਾ। ਇਸੇ ਕਰਕੇ ਕਹਾਵਤ ਬਣੀ ਜਾਪਦੀ ਆ ਵੀ ਚਾਦਰ ਵੇਖ ਕੇ ਪੈਰ ਪਸਾਰਨੇ ਚਾਹੀਦੇ, ਜੇ ਵੀ ਜੀ ਚਾਦਰ ਹੋਵੇ ਉਸ ਹਿਸਾਬ ਨਾਲ, ਜੇ ਚਾਦਰ ਛੋਟੀ ਆ ਅਤੇ ਪੈਰ ਲੱਤਾਂ ਪੂਰੀਆਂ ਨਸਾਲ ਹੋਵੇ ਤਾਂ ਪੈਰ ਬਾਹਰ ਹੀ ਹੋਣੇ, ਫਿਰ ਨਹੀਂ ਅੰਦਰ ਕਵਰ ਹੋਣੇ। ਸੋ ਭਾਵ ਆਪਣਾ ਕਾਰੋਬਾਰ ਜਿੰਨਾ ਉਸ ਹਿਸਾਬ ਨਾਲ ਹੀ ਖਰਚਾ ਕਰੇ ਅਤੇ ਉਹ ਬੰਦਾ ਫਿਰ ਹਾਰਦਾ ਨਹੀਂ ਕਦੇ, ਸੁਖੀ ਰਹਿੰਦਾ ਹੈ, ਸੁਖੀ ਜੀਵਨ ਰਹਿੰਦਾ ਹੈ। ਦੂਜੇ ਵੱਲ ਵੇਖ ਕੇ ਛਾਲ ਨਾ ਮਾਰੇ, ਰੀਸ ਨਾ ਕਰੇ ਅਤੇ ਉਹ ਹੀ ਸੁਖੀ ਰਹਿੰਦਾ ਹੈ। ਸੋ ਮਹਾਰਾਜ ਕਵੀ ਜੀ ਕਹਿੰਦੇ, ਭਾਈ ਉਤਨੇ ਹੀ ਪੈਰ ਪਸਾਰੇ ਜਿੰਨਾ ਕੁ ਖਰਚਾ ਹੋਵੇ, ਫਿਰ ਘਰ ਦੇ ਵਿੱਚ ਬਣਿਓ ਰਹਾ ਸੁਖ ਜਸ ਜਿਉਂ ਹੈ, ਸੁੱਖ ਵੀ ਬਣਿਆ ਰਹਿੰਦਾ ਅਤੇ ਜਸ ਵੀ ਬਣਿਆ ਰਹਿੰਦਾ ਵੀ ਫਲਾਨਾ ਬੰਦਾ ਬੜਾ ਸਿਆਣਾ ਹੈ, ਉਹਨੇ ਆਪਣਾ ਘਰ ਬਈ ਬੰਨ ਲਿਆ ਅਤੇ ਆਪਣੇ ਬੱਚੇ ਸੈੱਟ ਕਰ ਦਿੱਤੇ, ਬੜੀ ਸਿਆਣਪ ਨਾਲ ਚੱਲਿਆ
1: ਹੈ। ਔਰ
0: ਕਵੀ ਜੀ ਕਹਿੰਦੇ ਕਿਤੇ ਖਰਚੇ ਵਧਾ ਲਏ, ਦੂਜਾ ਝਗੜੇ ਅਤੇ ਜੋ ਚਾਰ ਪੈਸੇ ਆ ਜਾਂਦੇ ਆ ਬੋਤਲ ਮੂੰਹ ਨੂੰ ਲਾ ਕੇ ਅਤੇ ਫੁਰ ਫੁਰ ਕਰਕੇ ਵੀਹਾਂ ਦੇ ਵਿੱਚ ਗੜਾਸੇ ਕੱਢ ਕੇ ਵੀ ਫਿਰਦੇ ਹੁੰਦੇ ਸੀ। ਸੋ ਅਮਨ ਝਗੜੇ ਝਗੜੇ ਨਾ ਜੱਟ ਛੇਰਾਂ। ਔਰ ਜੇ ਕਹਿੰਦੇ ਵੀ ਝਗੜੇ ਲੜਾਈਆਂ ਝਗੜੇ ਨਾ ਨਾ ਜੱਟ ਖੜੇ ਕਰਨ, ਇਹ ਨਾ ਕਰਨਾ
1: ਧਨੀ ਭਵੈ ਸੁਖ ਲਹਿ ਤਿਉ ਹੈ,
0: ਅਤੇ ਫਿਰ ਧਨੀ

0: ਕੇ ਸੋਹਣੀ ਫਸਲ ਹੋਣ ਲੱਗ ਗਈ ਅਤੇ ਕਿਉਂ ਨਾ ਸੁੱਖ ਲੈਣ, ਸੁੱਖ ਲਹਿ ਤਿਉਂ ਹੈ, ਕਿਉਂ ਨਾ ਸੁੱਖ ਲੈਣ। ਸੋ ਇਸ ਤਰੀਕੇ ਨਾਲ ਬਜ਼ੁਰਗਾਂ ਨੇ ਇੰਨੀ ਮਿਹਨਤ ਕੀਤੀ, ਬਹੁਤ ਮਿਹਨਤ ਕੀਤੀ ਸੀ ਉਹਨਾਂ ਨੇ, ਜ਼ਮੀਨਾਂ ਪੱਧਰੀਆਂ ਬਣਾਈਆਂ, ਟਿੱਬੇ ਕਰਾਹ 'ਤੇ ਟਰੈਕਟਰ ਆ ਗਏ, ਅਤੇ ਹੁਣ ਤਾਂ ਚੌਲ ਇੰਨਾ ਹੁੰਦਾ ਪੰਜਾਬ ਦੇ ਵਿੱਚ, ਝੋਨਾ ਹੋਣ ਲੱਗ ਗਿਆ, ਹਰੀ ਕ੍ਰਾਂਤੀ ਆ ਗਈ। ਸੋ ਇਸ ਤਰੀਕੇ ਨਾਲ ਠੇਕਾ ਹੀ ਜ਼ਮੀਨ ਦਾ ਬਹੁਤ ਹੈ, 80-80 ਹਜ਼ਾਰ ਰੁਪਈਆ ਤਾਂ ਠੇਕਾ ਹੀ ਹੈ, 10-15-20 ਕਿੱਲੇ ਜਿਹਦੇ ਕੋਲ ਉਹ ਤਾਂ ਬੈਠ ਕੇ ਸਰਦਾਰੀ ਨਾਲ ਰੋਟੀ ਖਾ ਸਕਦਾ, ਪਰ ਖਰਚੇ ਇੰਨੇ ਵਧਾ ਲਏ ਕਿ ਹਾਲ ਹੀ ਕੋਈ ਨਹੀਂ ਉੱਥੇ ਕਿਸੇ ਕੋਲ 10 ਹਜ਼ਾਰ, ਜਿਹਦੇ ਕੋਲ 2-4 ਉਹਦਾ ਤਾਂ ਗੁਜ਼ਾਰਾ ਮਸਾਂ ਹੁੰਦਾ, ਉਹ ਸਗੋਂ ਸੌਖੇ ਨੇ, ਇਹ ਵੀ ਵੇਖਿਆ ਪਿੰਡਾਂ 'ਚ, ਉਹ ਮਿਹਨਤ ਕਰਦੇ ਆ, ਕਿਸੇ ਦਾ ਕੱਖ ਨਹੀਂ ਦੇਣਾ, 2-4 ਕਿੱਲਿਆਂ ਵਾਲੇ ਛੋਟੇ ਜ਼ਮੀਂਦਾਰ ਸਿਆਣਫਨਾ ਚੱਲਦੇ ਆ ਜੀ, ਜਿਹੜੇ 20-20, 30-30 ਵਾਲੇ, 50-50, 100-100 ਕਿੱਲੇ ਵਾਲੇ ਵੀ ਇੱਥੇ ਆ ਕੇ ਦਿਹਾੜੀਆਂ ਕਰਦੇ, ਇਹ ਨਹੀਂ ਠੀਕ, ਸਬਰ ਤਾਂ ਕਿਤੇ ਹੈ ਹੀ ਨਹੀਂ। ਇੰਨੀ ਉਪਜਾਊ ਜ਼ਮੀਨ ਹੈ ਪੰਜਾਬ ਦੀ, ਪਹਿਲਾਂ ਨਾਲੋਂ ਕਿੰਨੀ ਮਹਿੰਗੀ ਹੋ ਗਈ ਹੈ, 2 ਕਿੱਲੇ ਵੇਚ ਕੇ ਭਾਵੇਂ ਵਪਾਰ ਤੋਰ ਲਓ ਸ਼ਹਿਰ ਦੇ ਵਿੱਚ, ਪੈਟਰੋਲ ਪੰਪ ਲੈ ਲਓ, 100 ਨਹੀਂ ਹੈ, ਇਸ ਸਬਰ ਸੰਤੋਖ ਨਹੀਂ ਹੈ ਕਿਤੇ ਵੀ, ਖੜਦਾ ਨਹੀਂ ਹੈ ਜ਼ਿਮੀਂਦਾਰ ਕਿਤੇ ਵੀ। ਭਵੈ ਸੁੱਖ ਲੈ ਤਿਉਂ ਹੈ ਧਨੀ, ਭਵੈ ਸੁੱਖ ਲਹਿ ਤਿਉਂ ਹੈ ਧਨੀ, ਹੋ ਜਾਂਦਾ ਜੇ ਕਹਿੰਦੇ ਸਹੀ ਚਾਲ ਚੱਲਣ ਚੱਲੇ ਤੇ ਉਵੇਂ ਹੀ ਸੁੱਖ ਲਵੇ।
1: ਅਮਨ ਆਬਾਦੀ ਸੁਖ ਆਜ਼ਾਦੀ,
0: ਅਮਨ ਰੂਪੀ ਆਬਾਦਾ, ਅਮਨ ਵੀ ਆਬਾਦ ਹੋ ਗਿਆ ਤੇ ਉਸ ਆਜ਼ਾਦੀ ਦਾ ਸੁੱਖ ਸਭ ਨੂੰ ਦਿੱਤਾ ਅੰਗਰੇਜ਼ਾਂ ਨੇ,
1: ਅੰਗਰੇਜ਼ਾਂ ਬਖਸ਼ੀ ਜਾਸੀ,
0: ਜਿਸ ਤਰ੍ਹਾਂ ਦੀ ਅੰਗਰੇਜ਼ਾਂ ਨੇ ਬਖਸ਼ੀ ਹੈ ਲੋਕਾਂ ਨੂੰ, ਦਿੱਤੀ ਹੈ ਸੁੱਖ ਸਹੂਲਤ,
1: ਬਾਦਸ਼ਾਹ ਕਿਸੇ ਹੀ ਨਾ ਕਭੀ,
0: ਇਸ ਤੋਂ ਪਹਿਲਾਂ ਕਿਸੇ ਵਿਰਲੇ ਬਾਦਸ਼ਾਹ ਨੇ, ਸ਼ੇਰੇ ਪੰਜਾਬ ਵਰਗੇ ਨਹੀਂ, ਦਿਆਲੂ ਕਿਰਪਾਲੂ ਨੇ,
1: ਪਰ ਜਾ ਕੋ ਨਾ ਦਈ ਆਸੀ,
0: ਸੋ ਜੇ ਦਿੱਤੀ ਆ ਤਾਂ ਉਹਨੇ ਦਿੱਤੀ ਆ ਸ਼ੇਰੇ ਪੰਜਾਬ ਨੇ, ਨਹੀਂ ਤਾਂ ਕਿਸੇ ਬਾਦਸ਼ਾਹ ਨੇ ਇਹੋ ਜਿਹੀ ਸੁੱਖ ਸਹੂਲਤ ਨਹੀਂ ਦਿੱਤੀ ਹੈ।
1: ਰੀਤ ਇਹੋ ਅੰਗਰੇਜ਼ੀ ਪਰ ਜਾ ਕੀ,
0: ਉਹਦੇ ਰਾਜ ਦੀ ਤਾਂ ਬਰਾਬਰੀ ਕਰਦੇ ਨੇ, ਇਹਨਾਂ ਨੇ ਸਿੱਟਾ ਕੱਢਿਆ ਨਾ ਵੀ ਸਭ ਤੋਂ ਦੁਨੀਆਂ 'ਚੋਂ ਨੰਬਰ 1 'ਤੇ ਰਾਜ ਸੀ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਦਾ, ਨਾ ਚੋਰੀ ਨਾ ਜਾਰੀ, ਸਾਰੇ ਧਰਮਾਂ ਨੂੰ ਇੱਕੋ ਜਿਹਾ ਸਨਮਾਨ, ਸੋ ਨਹੀਂ ਸੀ ਕਿਸੇ ਤਰ੍ਹਾਂ ਦੀ। ਕੁੱਤੇ ਦੇ ਗਲ ਵਿੱਚ ਕੈਂਠਾ ਬੰਨ ਕੇ, ਸੋਨੇ ਦਾ ਕੈਂਠਾ ਪਾ ਕੇ ਲਾਹੌਰ ਵਿੱਚ ਫੇਰਿਆ ਸੀ ਵੀ ਦੇਖੋ ਕੋਈ ਲਾਉਂਦਾ ਕਿ ਨਹੀਂ ਲਾਉਂਦਾ, ਨਹੀਂ ਲਾਇਆ ਸੀ ਕਿਸੇ ਨੇ, ਇੰਨਾ ਸੋਹਣਾ ਰਾਜ ਸੀ। ਸੋ ਆਏ ਮੁਸਲਮਾਨ, ਸਿੱਖ ਕਹਿੰਦੇ, ਸਿੱਖ ਫੌਜ ਕਹਿੰਦੇ ਸਵੇਰੇ ਸਵੇਰੇ ਲੱਗ ਪੈਂਦੇ ਆ ਬਾਂਗਾਂ ਦੇਣ, ਬੰਦ ਕਰੋ ਇਹਨਾਂ ਦੀਆਂ ਬਾਂਗਾਂ। ਮੁੱਲਾ ਮੁਨਾਰੇ ਘਿਆ ਚੜਾ ਹੈ, ਕਹਿੰਦੇ ਕਬੀਰ ਸਾਹਿਬ ਜੀ ਨੇ ਸਾਈਂ ਨਾ ਬਹਿਰਾ ਹੋਏ, ਅਤੇ ਉਸ ਵੇਲੇ ਉਹ ਇਕੱਠੇ ਹੋ ਕੇ ਮੁਸਲਮਾਨ ਵੀਰ ਆ ਗਏ ਸ਼ੇਰੇ ਪੰਜਾਬ ਕੋਲ, ਕਹਿੰਦਾ ਦੱਸੋ, ਕਹਿਣ ਲੱਗੇ ਮਹਾਰਾਜ ਆਹ ਗੱਲ ਆ ਵੀ ਸਾਡੀ ਤਾਂ ਬਾਂਗ ਹੀ ਬੰਦ ਕਰ ਦਿੱਤੀ, ਤੁਹਾਡਾ ਜ਼ੋਰ ਆ ਹੁਣ ਸਿੱਖਾਂ ਦਾ, ਕਿਰਪਾ ਕਰੋ ਸਾਨੂੰ ਨਿਆਂ ਦਵਾਓ। ਕਹਿੰਦੇ ਕੌਣ ਕੌਣ ਨੇ ਪੁੱਛਿਆ, ਉਹਨਾਂ ਨੂੰ ਸੱਦਿਆ ਸਿੰਘਾਂ ਨੂੰ, ਫੌਜੀਆਂ ਨੂੰ ਸੱਦਿਆ ਖਾਲਸਿਆਂ ਨੂੰ, ਕਹਿਣ ਲੱਗੇ ਵੀ ਚਲੋ ਬਾਂਗ ਨਹੀਂ ਦਿੰਦਾ ਉਹ, ਬਾਂਗ ਦੇ ਤਾਂ ਪਤਲਾ ਵੀ ਹੁਣ ਟਾਈਮ ਹੋ ਗਿਆ ਬੰਦਗੀ ਕਰਨ ਦਾ, ਖੁਦਾ ਦੀ ਆ ਜਾਓ ਮਸੀਤ ਵਿੱਚ, ਉੱਠੋ ਜਾਗ ਪਵੋ, ਅਤੇ ਤੁਸੀਂ ਬਾਂਗ ਨਹੀਂ ਉਹ ਦੇਵੇਗਾ ਜੇ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ, ਤੁਸੀਂ ਆਪ ਜਾ ਕੇ ਡਿਊਟੀ ਦੱਸੋ ਕਿਹੜੇ ਕਿਹੜੇ ਲਾਓਗੇ, ਤੁਸੀਂ ਉਹਨਾਂ ਦੇ ਘਰਾਂ ਵਿੱਚ ਜਾ ਕੇ ਸੁਨੇਹਾ ਦੇ ਦਿਆ ਕਰੋ ਮੁਸਲਮਾਨ ਵੀਰਾਂ ਦੇ। ਚੁੱਪ ਹੋ ਗਏ ਸਾਰੇ, ਇਹੋ ਜਿਹਾ ਰਾਜਾ ਸੀ ਮਿਲਣਾ ਕਿਤੇ, ਘਰਾਂ 'ਚ ਜਾ ਕੇ ਸੱਦਾ ਦੇਣਾ ਕਿੰਨਾ ਔਖਾ ਹੈ ਦੂਜੇ ਧਰਮ ਦਾ ਵੀ, ਚੁੱਪ ਹੋ ਗਏ ਸਾਰੇ। ਕਹਿੰਦਾ ਲੋੜ ਨਹੀਂ ਕਿਸੇ ਨੂੰ ਕੁਝ ਕਹਿਣ ਦੀ, ਜੇ ਤੁਹਾਡੇ ਸਪੀਕਰ ਚੱਲਦੇ ਉਹਨਾਂ ਦੀਆਂ ਬਾਂਗਾਂ ਵੀ ਕੂਕਣਗੀਆਂ, ਇਹੋ ਜਿਹਾ ਸੀ ਮਹਾਂਪੁਰਖ। ਸੋ ਜਿਹਨੇ ਪਰਜਾ ਦਾ ਇੰਨਾ ਧਿਆਨ ਰੱਖਿਆ ਹੋਵੇ ਉਹ ਸ਼ੇਰੇ ਪੰਜਾਬ ਨੂੰ ਛੱਡ ਕੇ ਕਹਿੰਦੇ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਸੁੱਖ ਦਿੱਤੇ ਨੇ, ਅਤੇ ਕੋਈ ਬਿਰਲਾ ਬਾਦਸ਼ਾਹ ਇਸ ਤੋਂ ਪਹਿਲਾਂ ਹੋਇਆ ਜਿਹਨੇ ਸੁੱਖ ਦਿੱਤੇ ਆ, ਬਿਕਰਮਾਜੀਤ ਵਰਗਾ ਮਹਾਂਪੁਰਸ਼ ਜਿਹਦੇ ਨਾਂ ਤੋਂ ਬਿਕਰਮੀ ਸੰਮਤ ਆ। ਸੋ ਇੱਕ ਚੇਤ ਨੂੰ ਉਹਦਾ ਜਨਮ ਹੋਇਆ ਸੀ, ਇਹ ਤੋਂ 57 ਸਾਲ ਐਡਵਾਂਸ ਚੱਲ ਰਿਹਾ ਈਸਵੀ ਸਨ ਤੋਂ, ਸਾਰੀ ਹਿਸਟਰੀ ਉਹਦੇ ਵਿੱਚ ਆ ਹਿੰਦੁਸਤਾਨ ਦੀ, ਜਿੰਨਾ ਗੁਰ ਇਤਿਹਾਸ ਸਿੱਖ ਇਤਿਹਾਸ ਉਹਦੇ ਮੁਤਾਬਕ ਹੀ ਲਿਖਿਆ ਗਿਆ ਹੈ, ਈਸਵੀ ਵਿੱਚ ਨਹੀਂ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵੀ ਉਹਦੇ ਮੁਤਾਬਕ ਹੈ। ਮਹਾਰਾਜ ਨੇ ਚੌਪਈ ਸਾਹਿਬ ਵਿੱਚ ਉਹੀ ਸੰਬਤ ਦਿੱਤਾ। ਐਡਾ ਧਰਮੀ ਸੀ ਉਹਦਾ ਨਾਂ ਸੰਬਤ 17 ਸਹਿਸ ਪਚਾਮ ਹਾੜ ਵਧੀ ਪ੍ਰਥਮ ਸੁਖ ਦਾਮਨ ਤੈ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਭਰੀ ਲਹੋ ਲੇਹੋ ਸੁਧਾਰ। ਐਸੇ ਬਿਰਲੇ ਰਾਜੇ ਹੋਏ ਨੇ। ਬਿਰਲਾ ਕਹਿੰਦੇ ਕੋਈ ਬਾਦਸ਼ਾਹ ਹੋਇਆ ਜਿਹਨੇ ਸੁੱਖ ਦਿੱਤੇ ਪਰਜਾ ਨੂੰ ਮਾਲੀ ਬਣ ਕੇ ਪਾਲਿਆ
1: ਹੈ।
0: ਪਿੱਛੋਂ ਆਛੋਂ ਜਿਹੜੇ ਅੰਗਰੇਜ਼ੀ ਰਾਜ ਨੇ ਪਰਜਾ ਨੂੰ ਸੁੱਖ ਦਿੱਤੇ ਉਹ ਮੈਂ ਕਹੇ ਹਨ।
1: ਰਾਜਿਆਂ ਕੀ ਰਹੀਅਤ ਹੈ ਜੇਤੀ,
0: ਜਿੰਨੀ ਰਾਜਿਆਂ ਦੀ ਪਰਜਾ ਬਾਕੀ ਇਹ ਅੰਗਰੇਜ਼ਾਂ ਦੇ ਰਾਜ ਦੀ, ਅਤੇ ਜਿਹੜੇ ਰਾਜਿਆਂ ਦੀ ਪਰਜਾ ਸੀ ਫਰੀਦਕੋਟ ਜਿਹਾ ਸੀ ਅਤੇ ਸਾਧ ਸੰਗਤ ਜੀ ਪਟਿਆਲੇ ਵਾਲੇ ਜੀਂਦ ਵਾਲੇ ਕੈਂਥਲ ਵਾਲੇ ਸਨ ਨਾਭੇ ਵਾਲੇ, ਇਹਨਾਂ ਦੀ ਜਿਹੜੀ ਪਰਜਾ ਸੀ ਇਹਨਾਂ ਦੇ ਅਧੀਨ, ਕਿਉਂਕਿ ਰਿਆਸਤਾਂ ਉਵੇਂ ਬਣੀਆਂ ਰਹਿ ਗਈਆਂ ਸਨ।
1: ਏਤੀ ਸੁਖੀ ਨਾ ਸੋ ਥਾਈ,
0: ਉਹਨਾਂ ਦੀ ਪਰਜਾ ਇੰਨੀ ਸੁਖੀ ਨਹੀਂ ਹੋਈ ਹੈ ਜਿਹੜੀ ਉਹਨਾਂ ਦੇ ਅਧੀਨ ਆ ਉਹਨਾਂ ਦੇ ਇਲਾਕਿਆਂ ਵਿੱਚ, ਉਹਨਾਂ ਨੂੰ ਇਹ ਸਹੂਲਤਾਂ ਨਹੀਂ ਜੋ ਅੰਗਰੇਜ਼ਾਂ ਕੋਲ ਆ। ਸੋ ਇਸ ਤਰ੍ਹਾਂ ਕਵੀ ਜੀ ਉਸ ਵੇਲੇ ਦਾ ਸਾਰਾ ਹਾਲ ਨਕਸ਼ਾ ਆਪਣੇ ਸਾਹਮਣੇ ਦੇ ਰਹੇ ਨੇ। ਇੱਥੇ ਸਮੇਂ ਦੀ ਸਮਾਪਤੀ ਹੈ, ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼, ਅੱਗੇ ਤੋਂ ਸਮੱਤ ਬਖਸ਼ਣੀ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਹੀਆਂ। ਰਾਗ ਰਤਨ ਪਰਿਵਾਰ ਪਰੀ ਆ, ਸ਼ਬਦ ਗਾਵਣੇ ਆਈ ਆ, ਸ਼ਬਦੋ ਤਾਂ ਗਾਵਹੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕੇ ਮਨ ਹੋ ਵਿਸਾਰੇ, ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁੱਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈ ਆ, ਸਦਾ ਕੁਰਬਾਨ ਕੀਤਾ ਗੁਰੂ ਵਿੱਟ ਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤ ਹੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ, ਤਿਤ ਕਰ ਸੁਭਾਗਾ, ਕਰ ਸੁਭਾਗਾ ਸ਼ਬਦ ਵਾਜੇ, ਕਲਾ ਜਿਤ ਕਰਤ ਹਰੀ ਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖ ਆ, ਤਿਤ ਕਰ ਅਨਹਦ ਵਾਜੇ, ਆਨੰਦ ਸੁਣ ਹੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣ, ਸੁਣਤੇ ਪੁਨੀਤ ਕਹਿਤੇ ਪਵਿੱਤਾ, ਸਤਿਗੁਰ ਰਹਿਆ ਭਰਪੂਰ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ, ਸੁਣਤੇ ਪੁਨੀਤ ਕਹਿਤੇ ਪਵਿੱਤਾ, ਸਤਿਗੁਰ ਰਹਿਆ ਭਰਪੂਰ, ਬਿਨਵੰਤ ਨਾਨਕ ਗੁਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲੱਜਾ ਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਘਾਟ ਕਰੇ ਮਨ ਨਿਰਮਲਾ, ਪੂਰਨ ਪੁਰਖ ਵਿਧਾਤਾ ਰਹਾਉ। ਨਾਨਕ ਪ੍ਰਭ ਬਿਨਾਸੀ, ਤਾਂ ਕੀ ਸੇਵਨ ਬਿਰਸੀ ਜਾਸੀ। ਆਨੰਦ ਕਰਹਿ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ, ਤਾਤੀ ਭਾਵਨਾ ਲੱਗਈ ਪਾਰ, ਬ੍ਰਹਮ ਸਰਣਾਈ ਚੌਗਿਰਦ ਹਮਾਰਾ ਰਾਮ ਕਾ, ਦੁੱਖ ਲੱਗਾ ਨਾ ਪਹਾਈ। ਸਤਿਗੁਰ ਪੂਰਾ ਭੇਟਿਆ, ਜਨ ਬੰਤ ਬਨਾਈ, ਰਾਮ ਨਾਮ ਔਖਦ ਦੀਆ, ਏਕਾ ਲਿਬਲਾਈ ਰਹਾਉ। ਰਾਖ ਲੀਏ ਤਿਨ ਰੱਖਣਹਾਰ, ਸਭ ਵਿਆਦ ਮਿਟਾਈ, ਕਹੋ ਨਾਨਕ ਕਿਰਪਾ ਭਈ, ਪ੍ਰਭ ਭਈ ਸਹਾਈ। ਸਲੋਕ ਜਹ ਸਾਧੂ ਗੋਬਿਦ ਭਜਨ, ਕੀਰਤਨ ਨਾਨਕ ਨੀ ਤਾਰਣਾ, ਹੋਣਾ ਤੂੰ ਨਹਿ ਛੁੱਟ ਹੈ, ਨਿਕਟ ਨਾ ਜਾਈ ਉਹ ਦੂਤ। ਸਲੋਕ ਮਹੱਲਾ ਪੰਜਵਾਂ, ਮਨ ਮਹਿ ਚਿਤਵੋ ਚਿਤਵਨੀ, ਉਦਮ ਕਰੋ ਉਠ ਨੀਤ। ਹਰ ਕੀਰਤਨ ਕਾ ਹਰੋ ਹਰ ਦੇਹੋ, ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪ ਕੀ,

ਵਿਚਾਰੋ ਤਿਕਰ ਗਾਵ ਹੋ ਸੋਹੇਲਾ ਸਿਵਰੇ ਹੋ ਸਿਰਜਣਹਾਰੋ ਤੁਮ ਗਾਵ ਹੋ ਮੇਰੇ ਨਿਰਭਉ ਕਾ ਸੋਹੇਲਾ ਹੋ ਵਾਰੀ ਜਿਤ ਸੋਹੇਲਾ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀਅੜੇ ਸਮਾਲੀਆਂ ਦੇਖਾ ਗਾ ਦੇਵਣਹਾਰ ਤੇਰੇ ਦਾਨਾ ਕੀਮਤ ਨਾ ਪਵੈ ਸਿਸਦਾ ਤੇ ਕਮਨ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵ ਹੁਤੇਲਾ ਦੇਹੋ ਸੱਜਣ ਸੀਸੜੀਆ ਜਉ ਹੋਵੈ ਸਾਹਿਬ ਸਿਉ ਮੇਲ ਕਰ ਕਰ ਇਹੋ ਪਹੁਚਾ ਸਦੜੇ ਨਿਤ ਪਵਨ ਸੱਜਣ ਹਾਰਾ ਸਿਮਰੀਐ ਨਾਨਕ ਤੇ ਦੇਹ ਆਵੰਨ ਰਾਗ ਆਸਾ ਮਹਲਾ ਪਹਿ

ਪਹਿਲਾ ਗਗਨ ਮੈ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਾਲਿਆਨ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਕੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਪਿਹਰੀ ਰਹਾਉ ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਾਉ ਸਹਿਸ ਮੂਰਤ ਨਨਾਇਕ ਤੋਹੀ ਸਹਿਸ ਪਦ ਬਿਮਲ ਨਾਨੇਕ ਪਦ ਗੰਧ ਬਿਨ ਸਹਿਸ ਤਵ ਗੰਧੇ ਵਿਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸਦਾ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵੈ ਸੁਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅੰਦਿਨੋ ਮੋਹਿਆ ਹੀ ਪਿਆਸਾ ਕਿਰਪਾ ਜਲ ਦੇਹੇ ਨਾਨਕ ਸਾਰਿੰਗ ਕਉ ਹੋਏ ਜਾ ਤੇਰਾ ਨਾਇ ਵਾਸਾ ਰਾਗ ਗੌੜੀ ਪੂਰਬੀ ਮਹਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ

ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾ ਹੈ, ਅਬਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮ।

ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣਹੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹ ਖਾਟ ਚਲਹੋ ਹਰ ਲਾਹਾ ਅੱਗੇ ਬਸਨ ਸੁਹੇਲਾ ਔਧ ਘਟ ਦਿਨ ਸੁਰੈਣ ਆਰੇ ਮਨ ਗੁਰਮਿਲ ਕਾਜ ਸੁਆਰੇ ਰਹਾਓ ਇਹੋ ਸੰਸਾਰ ਬੇਕਾਰ ਸੰਸੇ ਮਹਿ ਕਰਿਓ ਬ੍ਰਹਮ ਗਿਆਨੀ ਜਿਸ ਜਗਾਏ ਪੀਆ ਵਾਏ ਹੋ ਰਸ ਅਕਥ ਕਥਾ ਤਿੰਨ ਜਾਨੀ ਜਾ ਕਵਾਏ ਸੋਈ ਬਿਹਜ ਹੋ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਘਰ ਮਹਿਲ ਪਾਵ ਹੋ ਸੁਖ

0: ਤੇ
1: ਸਤਨਾਮ ਸ੍ਰੀ ਵਾਹਿਗੁਰੂ ਜੀ ਧੰਨ ਸੋ ਵੇਲਾ ਜਿਤ ਦਰਸ਼ਨ

ਬਾਣ ਦਾਸ ਹਮਦੀਨਾ ਨਾਨਕ ਸਾਹਿਬ ਭਰਪੁਰ ਲੀਨਾ ਸਭ ਕਾ ਹੋਟਲ ਗੁਰਸੇਵੀ ਹੈ।

ਸੱਚੇ ਪਾਤਸ਼ਾਹ ਮਨ ਜਨਮ ਜਨਮ ਦੀ ਕੱਟੀ ਹੈ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ ਜਿਸ ਪਾਸ ਬੈਠਿਆ ਸੋ ਹੀ ਹੈ

ਨਿਰ ਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ।

ਵਾਹਿਗੁਰੂ ਜੀ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਇ ਰਹਿਣ ਵਿਤਾਰ ਭੁੱਖੇ ਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ ਸਾਹਿਸ ਸਿਆਣ ਪਾਲਾ ਖੋਹੇ ਤੱਕ ਨ ਚੱਲੈ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਟੁੱਟਾ ਪਾਲ ਹੁਕਮ ਰਜਾਈ ਚਰਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਆ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਆ ਹੈ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮ ਹੈ ਜੇ ਬੁੱਝਿਆ ਤਾਂ ਹੁਮਾ ਕਹਿਣ ਕੋਏ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣਾ ਨੀ ਸਾਣ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੀ ਤਨ ਖੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੈ ਹਾਦਰਾ ਹਦੂਰ ਕਥ ਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥੱਕ ਪਾਏ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੁ ਨਾਨਕ ਵਿਕਸਿਆ ਵੀ ਪ੍ਰਵਾਹੁ ਸਾਚਾ ਸਾਹਿਬ ਸੱਚ ਨਾਈ ਪਾਖੇ ਆਪਾਹੋ ਪਾਰੁ ਆਖ ਮੰਗਾ ਦੇਹ ਦੇਹ ਦਾਤ ਕਰੇ ਦਾਤਾਰ ਫੀਰ ਕੇ ਅੱਗੇ ਰੱਖੇ ਅਜੇ ਦਿਸਦਾ ਦਰਬਾਰ ਮਹਾਉ ਕੇ ਬੋਲ ਬੋਲੀ ਹੈ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇੜਾ ਸੱਚ ਨਾ ਹੋੜੇ ਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁੱਖ ਦੁਆਰ ਨਾਨਕੇ ਵਹਿ ਜਾਣੀਏ ਸਭ ਆਪੇ ਸਚਿਆਰ ਤਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵੇ ਆਤਨ ਪਾਇਆ ਮਾਨ ਨਾਨਕ ਗਾਵੀ ਹੈ ਗੁਣੀ ਨਿਧਾਨ ਗਾਵੀ ਹੈ ਸੁਣੀ ਹੈ ਮਰ ਰੱਖੀ ਹੈ ਭਾਉ ਦੁੱਖ ਪਾਰ ਹਰ ਸੁੱਖ ਕਰ ਲੈ ਜਾਏ ਗੁਰਮੁਖ ਨਾਦੁੰ ਗੁਰਮੁਖ ਵੇਦੁੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੋ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀਂ ਕਹਿਣਾ ਕਥਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਤੀਰਥ ਨਾਵਾ ਜਿਤ ਭਾਵਾ ਬਣ ਪਾਣੀ ਕੇ ਨਹਾਈ ਕਰੀ ਜੇ ਤੀਸਰਟ ਉਪਾਈ ਵੇਖਾ ਬਣ ਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਜੁਗਚਾਰੇ ਆਰਜਾ ਹੋਰ ਦਸੋਣੀ ਹੋਏ ਨਵਾਂ ਖੰਡਾ ਵਿੱਚ ਜਾਣੀਆਂ ਨਾਲ ਚੱਲਾ ਸਭ ਕੋਏ ਚੰਗਾ ਨਾ ਉਰਖਾ ਇੱਕੈ ਜਸ ਕੀਰਤ ਜਗ ਲੇ ਜੇ ਤਿਸ ਨਦਨ ਆਵਈ ਤਾ ਬਾਤ ਨ ਪੁੱਛੈ ਕਿ ਕੀਟਾ ਇੰਦਰ ਕੀਟ ਕਰ ਦੋਸੀ ਦੋਸਤ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋ ਨ ਸੁਜਾਈ ਜੇ ਤਿਸ ਗੁਣ ਕੋਏ ਕਰੇ ਸੁੜਿਆ ਸਿੱਧ ਪੀਰ ਸੁਰ ਨਾਥ ਸੁੜਿਆ ਧਰਤ ਧਵਲ ਆਕਾਸ਼ ਸੁੜਿਆ ਦੀਪ ਲੋਪਾ ਤਾਲ ਸੁੜਿਆ ਪੋਹਿ ਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁੜਿਆ ਦੁਖ ਪਾਪ ਕਾ ਨਾਸ ਸੁੜਿਆ ਈਸਰ ਬਰਮਾ ਇੰਦਉ ਸੁੜਿਆ ਮੁਕਸਾਲਾ ਹਨੁਮਾਨ ਦਉ ਸੁੜਿਆ ਜੋਗ ਜੁਗਾ ਤਨ ਭੇਦ ਸੁੜਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁੜਿਆ ਦੁੱਖ ਪਾਪ ਕਾ ਨਾਸ ਸੁੜਿਆ ਸਤ ਸੰਤੋਖ ਗਿਆਨ ਸੁੜਿਆ ਅੜਸੜ ਕਾ ਇਸ਼ਨਾਨ ਸੁਣਿਆ ਪੜ ਪੜ ਪਾਵੇ ਹਮਾਨ ਸੁਣਿਆ ਲਾਗੈ ਸਹਿ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਇਸਰਾ ਗੁਣਾ ਕੇ ਗਾਹਾ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹਾਥ ਵਸ ਗਾਹੁ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿੱਛਾ ਪਛਤਾਏ ਕਾਗਦ ਕਦਮ ਨਾ ਲਿਖਣ ਹਾਰ ਮੰਨੇ ਕਾਵਹ ਕਰਨ ਵਿਚਾਰ ਸਾ ਨਾਉ ਮਨੋਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨਾ ਸੁਰਤ ਹੋਇਆ ਮਨ ਬੁੱਧ ਮੰਨਾ ਸਗਲ ਭਵਨ ਕੀ ਸੁਧ ਮੰਨਾ ਮੋਹ ਚੋਟਾ ਨਾ ਖਾਏ ਮੰਨਾ ਜਮਕਾ ਸਾਥ ਨ ਜਾਏ ਐਸਾ ਨਾਉ ਮਨੋਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨਾ ਮਾਰਗ ਠਾਗ ਨ ਪਾਏ ਮੰਨਾ ਪਤਸੰ ਪ੍ਰਗਟ ਜਾਏ ਮੰਨਾ ਮਗਨ ਚੱਲੈ ਪੰਥ ਮੰਨਾ ਧਰਮ ਸਿਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਮੰਨੈ ਪਾਵੈ ਮੁਖ ਦੁਆਰ ਮੰਨਾ ਪਰਵਾਰ ਸਾਧ ਹਰ ਮੰਨਾ ਤਰਾ ਤਾਰੇ ਗੁਰਸਿੱਖ ਮੰਨਾ ਨਾਨਕ ਭਵਹਿ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ
ਬਾਹਰ ਜਾਣਾ ਮਨ ਕੋਈ ਪੰਚ ਪਰਿਵਾਰ ਨੂੰ ਪੰਚ ਪ੍ਰਧਾਨ ਪੰਚੇ ਪਾਵਹਿ ਦੁਰਗਹਿ ਮਾਨ ਪੰਚੇ ਸੋਹਹਿ ਦਰਰਾ ਜਾਨ ਪੰਚਾਂ ਕਾ ਗੁਰ ਏਕ ਧਿਆਨਮ ਜੀ ਕੋ ਕਹਿ ਕਰਾ ਵਿਚਾਰ ਕਰਤੇ ਕਹਿ ਕਰਣਾ ਨਾਹੀ ਸੰਵਾਰ ਧੌਲ ਧਰਮ ਦਾ ਆਕਾ ਪੂਤਉ ਸੰਤੋਖ ਥਾ ਪ੍ਰਖਿਆ ਜਿਨ ਸੂਤਉ ਜੇ ਕੋ ਬੁੱਝਿਆ ਹੋਵੈ ਸਚਿਆਰ ਧਵਲੈ ਉੱਪਰ ਕੀਤਾ ਭਾਰ ਧਰਤੀ ਹੋਰ ਪ੍ਰੈ ਹੋਰ ਹੋਰ ਤਿਸਤੇ ਭਾਰਤ ਲੈ ਕਮਜ਼ੋਰ ਜੀਏ ਜਾਤ ਰੰਗਾ ਕੇ ਨਾਭ ਸੰਭਾਲ ਲਿਖਿਆ ਬੜੀ ਕਲਾ ਇਹੋ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲੇ ਹੋ ਰੂਪ ਕੀਤੀ ਦਾਤ ਜਾਣਾ ਕੌਣ ਕੋਤਉ ਕੀਤਾ ਪਸਾਓ ਇੱਕੋ ਕੁਆਓ ਤਿਸਤੇ ਹੋਏ ਲਖ ਦਰੀਆਓ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੁਸਦਾ ਸਲਾਮਤ ਨਿਰੰਕਾਰ ਅਸੰਖ ਜਪ ਸੰਖ ਭਾਵ ਸੰਖ ਪੂਜਾ ਸੰਖ ਤਪਤਾਉ ਸੰਖ ਗ੍ਰੰਥ ਮੁੱਖ ਵੇਦ ਪਾਠ ਅਸੰਖ ਜੋਗ ਮਨ ਰਾਹ ਉਦਾ ਸੰਖ ਭਗਤ ਗੁਣ ਗਿਆਨ ਵਿਚਾਰੂ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਪਕਸਾਰ ਸੰਖ ਮੋਹਨ ਲਵਿਲਾਏ ਤਾਰ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਪਹਾਵੈ ਸਾਈ ਭਲੀ ਕਾਰ ਤੁਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਕੋਹਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗੜਬੜ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਸੰਖ ਕੂੜੇ ਅਰ ਕੂੜੇ ਫਰਾਹੇ ਅਸੰਖ ਮਲੇਸ਼ ਮਲ ਪਖਾਹੇ ਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੁਸਦਾ ਸਲਾਮ ਨਿਰੰਕਾਰ ਅਸੰਖ ਨਾਭ ਅਸੰਖ ਥਾਭ ਅਗਮ ਅਗਮ ਅਸੰਖ ਲੋ ਸੰਕਾਹ ਹਸਰ ਭਾਰ ਹੋਏ ਅਖਰੀ ਨਾਭ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਕਰਾਸਰ ਸੰਯੋਗ ਵਖਾਣ ਜਿਨ ਇਹ ਲਿਖੇ ਤੇ ਸਿਰਣ ਆਹੀ ਜੇ ਫਰਮਾਹੀ ਤਿਵਤੇ ਪਾਹੀ ਜੇਤਾ ਕੀਤਾ ਤੇਤਾ ਨਾਓ ਵਿਣ ਲਾਵੈ ਨਾਹੀ ਕੁਥਾਓ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੁਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹੇ ਪਾਣੀ ਧੋਤਾ ਉੱਤਰ ਸੋਖੇ ਹੇ ਮੂਤ ਪਲੀਤੀ ਕੱਪੜ ਹੋਏ ਦੇ ਸਾਹ ਬੂਣ ਲਈਐ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਡਾਹੀ ਕਰ ਕਰ ਕਰਣਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਹੋ ਜਾਵੋ ਤੀਰਥ ਤਾਪ ਦਇਆ ਦਾ ਦਾਨੋ ਜੇ ਕੋ ਪਾਵੈ ਤਿਲਕਾ ਮਾੜੋ ਸੁਣਿਆ ਮੰਨਿਆ ਮਨ ਕੀਤਾ ਭਾਓ ਅੰਤਰ ਕਰ ਤੀਰਥ ਮਲ ਨਹਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨ ਹੋਏ ਸਵਾਸ ਸਾਧ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਕਵਣ ਸੋ ਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸੇ ਰੁਤੀ ਮਾਹੂ ਕਵਣ ਜਿਤ ਹੋਆ ਆਕਾਰ ਵੇਲ ਨ ਪਾਈਐ ਪੰਡ ਤੀਜੀ ਹੋਵੈ ਲੇਖ ਪੁਰਾਣ ਵਕਤ ਨ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਣ ਥਿਤ ਵਾਰ ਨਾ ਜੋਗੀ ਜਾਣਾ ਏ ਰੁਤ ਮਾਹੂ ਨਾ ਕੋਈ ਜਾ ਕਰਤਾ ਸਿਰਟੀ ਕੋ ਸਾਜੇ ਆਪੇ ਜਾਣਾ ਸੋਈ ਕਿਵ ਕਰੇ ਆਖਾ ਕਿਵ ਸਾ ਲਾਹੀ ਕਿ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੈ ਨਾਨਕ ਜੀ ਕੋ ਆਪੋ ਜਾਣਾ ਅੱਗਾ ਗਿਆ ਨਾ ਸੋ ਹੈ ਪਾਤਾਲਾ ਪਾਤਾਲ ਲੱਖ ਆਗਸ ਆਗਸ ਓੜਕ ਓੜਕ ਪਾਠ ਥੱਕੇ ਵੇਦ ਕਹਿਣ ਕਵਾਤ ਸਾਹਸ ਅਠਾਰਾਂ ਕਹਿਣ ਤੇ ਬਾਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖਿਆ ਲੇਖਾ ਹੋਏ ਵਿਨਾਸ ਨਾਨਕ ਵੱਡਾ ਆਖੀਆ ਭੇਜਣ ਆਪ ਸਾਲਾਹੀ ਸਾਲਾਹੇ ਤੀ ਸੁਰਤ ਨ ਪਾਈਆ ਨਦੀਆ ਅਤ ਵਾਹ ਪਵਹਿ ਸਮੁੰਦ ਨ ਜਾਣੀਆ ਹੈ ਸਮੁੰਦ ਸਾਹ ਸੁਲਤਾਨ ਗ੍ਰਹ ਸੇ ਤੀ ਮਾਲ ਧਨ ਕੀੜੀ ਤੁਲ ਨ ਹੋਣੀ ਜੇ ਤਿਸ ਸਿਮਰ ਹੋਣਾ ਵਿਸਤਰੈ ਅੰਤ ਨ ਸਿਪਤੀ ਕਹਿਣ ਨ ਅੰਤ ਅੰਤ ਨ ਕਰਨ ਦੇਣ ਨ ਅੰਤ ਅੰਤ ਨ ਵੇਖਣ ਸੁਣਨ ਨ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਭਾਰਾ ਵਾਰ ਅੰਤ ਕਾਰਨ ਕੀਤੀ ਬਿਲ ਲਾਹੀ ਤਾ ਕੇ ਅੰਤ ਨ ਪਾਏ ਜਾਹੀ ਇਹੋ ਅੰਤ ਨ ਜਾਣੇ ਕੋਈ ਬਹੁਤਾ ਕਹੀ ਆ ਬਹੁਤਾ ਹੈ ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਨਾਓ ਇਹ ਬੜ ਉੱਚਾ ਹੋਵੈ ਕੋਏ ਤੇ ਸੁੱਚੇ ਕੋ ਜਾਣੈ ਸੋਏ ਜੇ ਬੜੇ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾਓ ਜਾਏ ਵੱਡਾ ਦਾ ਤਤ ਨ ਤੰਬਾਏ ਕੀਤੇ ਮੰਗਹਿ ਜੂਦ ਅਪਾਰ ਕੀਤੇ ਅਗਣਤ ਨਹੀਂ ਵਿਚਾਰ ਕੀਤੇ ਖਪ ਟੁੱਟਾ ਹੈ ਵੇਕਾਰ ਕੀਤੇ ਲੈ ਲੈ ਮੁਕਰ ਪਾਹੇ ਕੀਤੇ ਮੂਰਖਾਹੀ ਕਾਹੇ ਕੀਤੇ ਅਦੁੱਖ ਭੁਗ ਸਦਮਾਰ ਇਹ ਭੇਦਾ ਤੇਰੀ ਦਾਤਾਰ ਬੰਦ ਖਲਾਸੀ ਭਾਣਾ ਹੋਏ ਹੋਰ ਆਖਣ ਸਕੈ ਕੋਏ
ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣਾ ਜੇ ਤੀਆ ਮੁਹਿ ਖਾਏ ਆਪੇ ਜਾਣਾ ਆਪੇ ਦੇ ਆਖਾ ਹੈ ਸੇ ਪਹਿ ਕੇ ਕੇ ਜਿਸਨੂੰ ਬਖਸੇ ਸਿਫਤ ਸਾਲਾਹਾ ਨਾਨਕ ਪਾਤਸ਼ਾਹ ਹੀ ਪਾਤਸ਼ਾਹ ਅਮਲ ਗੁਣ ਮੁਲ ਵਪਾਰ ਮੁਲ ਵਪਾਰੀ ਮੁਲ ਭੰਡਾਰ ਮੁਲ ਆਵਹਿ ਮੁਲਾ ਜਾਹੀ ਮੁਲ ਭਾਏ ਮੁਲਾ ਸਮਾਹੇ ਅਮਲ ਧਰਮ ਮੁਲ ਦੀ ਬਾਣ ਮੁਲ ਤੁਲ ਮੁਲ ਪ੍ਰਵਾਣ ਮੁਲ ਬਖਸੀਸ ਮੁਲ ਨਿਸ਼ਾਨ ਮੁਲ ਕਰ ਮੁਲ ਫੁਰਮਾਣ ਮੁਲੋ ਮੁਲ ਆਖਿਆ ਨਾ ਜਾਏ ਆਖ ਆਖ ਰਹਿਲ ਵਿਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰਮ ਖਿਆਣ ਆਖੇ ਬਰਮੇ ਆਖੇ ਇੰਦੋ ਆਖੇ ਗੋਪੀਤਾ ਗੋਵਿੰਦ ਆਖੇ ਈਸਰੇ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵੇ ਆਖੇ ਦੇਵ ਆਖੇ ਸੁਰ ਨਰ ਮੁੰਜਨ ਸੇਵ ਕਿਤੇ ਆਖੇ ਆਖਣ ਪਾਹੇ ਕਿਤੇ ਕਹਿ ਕਹੇ ਉੱਠ ਉੱਠ ਜਾਹੇ ਇਤੇ ਕੀਤੇ ਹੋਰ ਕ੍ਰਹਿਤਾ ਆਖਣ ਕਹਿ ਕੇ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜੂ ਤਾਂ ਲਿਖੀਐ ਸਿਰਗਾ ਬਾਰਾ ਗਾ ਵਾਰੂ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈਸਰ ਬਸਮਾਲੀ ਬਾਜੀ ਨਾਦ ਅਨੇਕਾ ਸੰਖਾ ਕੀਤੇ ਬਾਵਣ ਹਾਰੇ ਕੀਤੇ ਰਾਗ ਪਰੀ ਸਿਉ ਕਹੀਨ ਕੀਤੇ ਗਾਵਣ ਹਾਰੇ ਗਾਵੈ ਹੈ ਤੁਹਨੋ ਪਾਵਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਹੈ ਚਿੱਤ ਗੁਪਤ ਲਿਖ ਜਾਣਾ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਸਰ ਬ੍ਰਹਮਾ ਦੇਵੀ ਸੋਹਣ ਸਦੇਸ ਦਾ ਸਵਾਰੀ ਸੋਹਣ ਸਦਾ ਸਵਾਰੀ ਗਾਵਹਿ ਇੰਦ ਅੰਦਾਸਨ ਬੈਠੇ ਦੇਵ ਤੇ ਅੰਗ ਦਰਨਾ ਲਈ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰੱਖੀ ਸਰ ਯੁਗ ਯੁਗ ਵੇਦਾਂ ਨਾਲੀ ਗਾਵਹਿ ਮੋਹਣੀਆ ਮਨ ਮੋਹਣ ਸੁਰਗਾ ਮੱਚ ਪਿਆਲੇ ਗਾਵਨ ਰਤਨੋ ਪਾਈ ਤੇਰੇ ਅੜਸਠ ਤੀਰਥ ਨਾਲੇ ਗਾਵਹਿ ਜੋਧ ਮਹਾਂ ਬਲਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰਭੰਡਾ ਕਰਕਰ ਰੱਖੇ ਧਾਰੇ ਸੇ ਤਦਨੋ ਗਾਵਹਿ ਜੋਤ ਭਾਵਨ ਨੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨ ਆਵਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਾਈ ਹੈ ਪੀਓ ਸੀ ਜਨ ਜਾਸੀ ਰਚਨਾ ਦਿਨ ਨਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨੂੰ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਕਰਨਾ ਜਾਈ ਸੋ ਪਾਤਸ਼ਾਹ ਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰਹਿ ਬੇਭੂਤ ਹੈ ਕਿੰਤਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ ਸਹਿ ਆਦੇਸ ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਕੜਕੜ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾਕੀ ਰਿਧ ਸਦਬ ਰਸਾਦ ਸੰਜੋਗ ਵਿਜੋਗ ਦੁਇ ਕਾਰ ਚਲਾਵਹਿ ਲਿਖੇ ਆਵੈ ਭਾਗ ਆਦੇਸ ਤਸੈ ਆਦੇਸ ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵ ਭਾਵੈ ਤਿਵ ਚਲਾਵੈ ਜਿਵ ਹੋਵੈ ਫੁਰਮਾਣ ਉਹ ਵੇਖੈ ਉਹਨਾਂ ਨਦਨ ਆਵੈ ਬਹੁਤਾ ਉਹ ਵਿਡਾਣ ਆਦੇਸ ਤਸੈ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗੇ ਕੋ ਵੇਸ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਸੈ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗੇ ਕੋ ਵੇਸ ਇੱਕ ਦੂਜੀ ਬੋਲਾ ਖੋ ਹੇ ਲੱਖ ਹੋਵੈ ਲੱਖ ਵੀਸ ਲੱਖ ਲਾਗੇੜਾ ਆਖੀ ਇੱਕ ਨਾਮ ਜਗਦੀਸ਼ ਇਹ ਤਰਾਹ ਪਤ ਪਵੜੀਆ ਚੜੀਆ ਹੋਈ ਅਕੀਸ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈ ਆ ਕੂੜੀ ਕੂੜਾ ਠੀਸ ਆਖਣ ਜੋਰ ਚੁੱਪੈ ਨਾ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਹੈ ਜੋਰ ਜੋਰ ਨਾ ਰਾਜ ਮਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਾਵਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਰਖੇ ਨਾਮ ਅਨੇਕ ਅਨੰਤ ਕਰਮੀ ਕਰਮੀ ਓਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਜ ਪ੍ਰਵਾਣ ਨਦਰੀ ਕਰਮ ਪਵੈਨੀ ਸਣ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਾਵਣ ਪਾਣੀ ਵੈਸੰਤਰ ਕੀਤੇ ਕਾਲ ਮਹੇਸ ਕੀਤੇ ਬਰਮੇ ਘਾੜ ਘੜੀਆ ਹੈ ਰੂਪ ਰੰਗ ਕੇ ਵੇਸ
ਕੀਤੀ ਆ ਕਰਮ ਭੂਮੀ ਮਿਲ ਕੀਤੇ ਕੀਤੇ ਧੂਪ ਦੇ ਸੋ ਕੀਤੇ ਇੰਦ ਚੰਦ ਸੁਰ ਕੀਤੇ ਕੀਤੇ ਮੰਡਲ ਦੇ ਸੋ ਕੀਤੇ ਸਿੱਧ ਬੁੱਧਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਨ ਮੁਨ ਕੀਤੇ ਕੀਤੇ ਰਤਨ ਸੰਬੰਧ ਕੀਤੇ ਅਖਾਣੀ ਕੀਤੇ ਬਾਣੀ ਕੀਤੇ ਪਾਤ ਨਰਿੰਦਾ ਕੀਤੇ ਸੁਰਤੀ ਸੇਵਕ ਕੀਤੇ ਨਾਨਕੇ ਅੰਦਨ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥੈ ਨਾਦ ਵਿਨੋਦ ਕੋਡ ਆਨੰਦ ਸਰਮ ਕਣ ਕੀ ਬਾਣੀ ਰੂਪ ਤਿਥੈ ਘਾਲਤ ਘੜੀਆ ਬਹੁਤ ਅਨੂਪ ਤਾ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿੱਛਾ ਪਛਤਾਏ ਤਿੱਥੈ ਘੜੀਆ ਸੁਰਤ ਮਤ ਮਨ ਬੁੱਧ ਤਿੱਥੈ ਘੜੀਆ ਸੁਰਾ ਸਿੱਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਂਬਲ ਸੂਰ ਤਿੰਨ ਮਹਿ ਰਾਮ ਰਹੇ ਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪ ਨਕਤ ਨੇ ਜਾਹੇ ਨਾ ਉਹ ਮਰਨ ਠਾਗੇ ਜਾਹੇ ਜਿਨ ਕਰ ਰਾਮ ਸਹਿਮਨ ਮਾਹੇ ਤਿੱਥੈ ਭਗਤ ਵਸੈ ਕੇ ਲੋ ਕਰ ਅਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰੂ ਕਰ ਕਰ ਵਿਖੈ ਨਦ ਨਿਹਾਲ ਤਿੱਥੈ ਖੰਡ ਮੰਡਲ ਵਰ ਭਾਂਡਵ ਜੇ ਕੋ ਕਥਾ ਤਾ ਅੰਤ ਨੰਤ ਤਿੱਥੈ ਲੋ ਅਲੋ ਆਕਾਰੂ ਜਿਵ ਜਿਵ ਹੁਕਮ ਤਵੈ ਤਵਕਾਰ ਵਿਖੈ ਵਿਕਸੈ ਕਰ ਵਿਚਾਰੂ ਨਾਨਕ ਕਥਨਾ ਕਰੜਾ ਸਾਰੂ ਜਾਤ ਪਹਾਰਾ ਧੀਰ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਭਾਉ ਖਲਾ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਆ ਸ਼ਬਦ ਸੁੱਚੀ ਟਕਸਾਲ ਜਿਨ ਕੋ ਨਦਰ ਕਰਮ ਤਨਕਾਰੂ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਏ ਦਾਈ ਦਾਇਆ ਖੇਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਡਾਕੂ ਪਾਤਸ਼ਾਹੀ ਦਸਵੀਂ ਛਪੈ ਛੰਦ ਤਵ ਪ੍ਰਸਾਦ ਚੱਕਰ ਚੇਹਨ ਅਰ ਬਰਨੁ ਜਾਤ ਅਰ ਪਾਤ ਨਹਿ ਜਿਹ ਰੂਪ ਰੰਗ ਅਰ ਰੇਖ ਭੇਕੋ ਕਹਿਣ ਸਕਤ ਕੇਹ ਅਚਲ ਮੁਰੁ ਤਨ ਭਉ ਪ੍ਰਕਾਸ਼ ਮਤੋਜ ਕਹਿ ਜਾਇ ਕੋਟਿੰਦਰ ਦਰਾਨ ਸਾਹੀ ਸਾਹਣ ਗੁਣ ਜੈ ਤ੍ਰਿਭਵਨ ਹੀ ਪਉ ਸੁਰ ਨਰ ਸੁਰ ਨੀਤ ਨੀਤ ਬਣ ਤ੍ਰਿਣ ਕਹਤੋ ਤਵ ਸਰਬਨਾਮ ਕਥਾ ਕਮੰਡਉ ਕਰਮ ਨਾਮ ਬਰਨ ਸਮਤ ਭੁਜੰਗ ਪ੍ਰਿਆਤ ਸੰਦੇ ਨਮਸਤਵੰ ਅਕਾਲੀ ਨਮਸਤਵੰ ਕਿਰਪਾਲੀ ਨਮਸਤੰਗ ਰੂਪੇ ਨਮਸਤੰਗ ਅਨੁਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਇ ਨਮਸਤੰਗ ਜਾਇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮ ਨਮਸਤੰਗ ਧਰਮ ਨਮਸਤੰਗ ਨਾਮ ਨਮਸਤੰਗ ਧਾਮ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੇ ਨਮਸਤੰਗ ਢਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛਿੱਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਉਧਾਰੇ ਨਮਸਤੰਗ ਉਪਾਰੇ ਨਮਸਤੰਗ ਸੋਇਕਾਇ ਨਮਸਤੰਗ ਅਨੇਕਾਇ ਨਮਸਤੰਗ ਭੂਤੇ ਨਮਸਤੰਗ ਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਪੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੂਕੇ ਨਮਸਤੰਗ ਨਿਰਤਾਪੇ ਨਮਸਤੰਗ ਥਾਪੇ ਨਮਸਤੰਗ ਤ੍ਰਿਮਾਨੇ ਨਮਸਤੰਗ ਨਿਧਾਨੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਤ੍ਰਿਭਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗਮੇ ਨਮਸਤ ਸਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਮਦਬੇ ਨਮਸਤੇ ਦੇਸੰਗ ਦੇਸੇ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਬਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮ ਸਰਬ ਭੂਪੇ ਨਮ ਸਰਬ ਖਾਪੇ ਨਮ ਸਰਬ ਥਾਪੇ ਨਮ ਸਰਬ ਕਾਲੇ ਨਮ ਸਰਬ ਪਾਲੇ ਨਮਸਤੇ ਵੈ ਨਮਸਤੰਗ ਭੇ ਵੈ ਨਮਸਤੰਗ ਜਨਮੇ ਨਮਸਤੰਗ ਸੋਬਨਵੇਂ ਨਮੋ ਸਰਬ ਗਾਉਣੇ ਨਮ ਸਰਬ ਭਾਉਣੇ ਨਮੋ ਸਰਬ ਰੰਗੇ ਨਮ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਵਰਣੇ ਨਮਸਤੰਗ ਮਰਣੇ ਨਮਸਤੰਗ ਜਰਾਰ ਨਮਸਤੰਗ ਕਰਤਾਰ ਨਮੋ ਸਰਬ ਧੰਦੇ ਨਮੋ ਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸ ਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੋਖੰ ਨਮ ਸਰਬ ਭੋਖੰ ਨਮ ਸਰਬ ਕਰਤਾ ਨਮ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਕਾਲੀ

ਭੇਹ ਹੈ ਭੇਹ ਹੈ ਜੀਤਾ ਪੀਤਾ ਤਿਰ ਮਾਨ ਹੈ ਨਿਧਾਨ ਹੈ ਤਿਰ ਵਰਗ ਹੈ ਸਰਗ ਹੈ ਅਨਿਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ ਅਜਨਮ ਹੈ ਅਵਰਣ ਹੈ ਭੂਤ ਹੈ ਭਰਨ ਹੈ ਅਗੰਜ ਹੈ ਭਾਜਿਆ ਝੂੰਜਿਆ ਝਾਂਜਿਆ ਅਮੀਕਾ ਰਫੀਕਾ ਧੰਦ ਹੈ ਬੰਦ ਹੈ ਨਿਰਬੂਜ ਹੈ ਸੂਜ ਹੈ ਕਾਲ ਹੈ ਜਾਲ ਹੈ ਲਾਹਾ ਹੈ ਜਾਹ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਰਸਲੀਕ ਹੈ ਨਿਰਲੰਬ ਹੈ ਸੰਭ ਹੈ ਗਮ ਹੈ ਅਜਮ ਹੈ ਭੂਤ ਹੈ ਸੂਤ ਹੈ ਅਲੋਕ ਹੈ ਸੁਖ ਹੈ ਕਰਮ ਹੈ ਭਰਮ ਹੈ ਜੀਤ ਹੈ ਪੀਤ ਹੈ ਬਾਹ ਹੈ ਗਾਹ ਹੈ ਮਾਨ ਹੈ ਨਿਧਾਨ ਹੈ ਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਿਆਤ ਛੰਦ ਨਮੋ ਸਰਮਾ ਨਿਸਮਸਤੀ ਨਿਧਾਨੇ ਨਮੋ ਦੇਵ ਦੇਵੇ ਭੇਖੀਏ ਭੇਵੇ ਨਮੋ ਕਾਲ ਕਾਲੇ ਨਮੋ ਸਰਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਅਨੰਗੀ ਅਨਾਥ ਨਸੰਗੀ ਪਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਤੇ ਸਮਸਤੀ ਬਿਭੂਤੇ ਕਲੰਕ ਅੰਗ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰੰਗ ਪਰਮ ਰੂਪੇ ਨਮੋ ਜੋਗ ਜੋਗੇਸ਼ਵਰੰਗ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰੰਗ ਪਰਮ ਬ੍ਰਿਧੇ ਨਮੋ ਸ਼ਸਤ੍ਰ ਪਾਣੀ ਨਮੋ ਅਸਤ੍ਰ ਮਾਣੀ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਭੇਖੀ ਅਭਰਮੀ ਅਭੋਗੀ ਅਭੁਗਤੇ ਨਮੋ ਜੋਗ ਜੋਗੇਸ਼ਵਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣ ਕਰੂਰ ਕਰਮੇ ਨੋ ਪ੍ਰੇਤ ਪ੍ਰੇਤ ਦੇਵੀ ਸੋ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹ ਨਮੋ ਭੂ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤ ਇਸ਼ਨਾਨ ਨਮੋ ਮੰਤਰ ਮੰਤਰੰਗ ਨਮੋ ਜੰਤਰ ਜੰਤਰੰਗ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰਗ ਸਦਾ ਸੱਚ ਤਨੰਦ ਸਰਬੰ ਕੁਨਾਸੀ ਅਨੂਪੇ ਰੂਪੇ ਸਮਸਤ ਨਿਵਾਸੀ ਸਦਾ ਸਿੱਧ ਦਾਮ ਬੁੱਧ ਦਾ ਬ੍ਰਿਤ ਕਰਤਾ ਅਦ ਉਰਦ ਅਰਦੰ ਅਗੰਗ ਘਰਤਾ ਪਰਮ ਪਰਮ ਪਰਮੇਸ਼ਵਰੰਗ ਪੁਰਸ ਪਾਲੰਗ ਸਦਾ ਸਰਬਦਾਸ ਦਾਤਾ ਦਯਾਲੰਗ ਛੇਦੀ ਅਭੇਦੀ ਅਨਾਮ ਕਾਮ ਸਮਸਤ ਉਪਰਾਧੀ ਸਮਸਤ ਸਧਾਮ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਭੀਤ ਹੈ ਭੇ ਹੈ ਪ੍ਰਭੂ ਹੈ ਜੂ ਹੈ ਦੇਸ ਹੈ ਭੇਸਾ ਹੈ ਭੁਜੰਗ ਪ੍ਰਿਆਤ ਛੰਦ ਅਗਾਧੇ ਅਬਾਧੇ ਆਨੰਦੀ ਸਰੂਪੇ ਨਮ ਸਰਮਾਨ ਸਮਸਤ ਨਿਧਾਨੀ ਨਮਸਤਵੰਗ ਨਿਰਨਾਥੇ ਨਮਸਤਵੰਗ ਪਵਾਥੇ ਨਮਸਤਵੰਗ ਅਗੰਜੇ ਨਮਸਤਵੰਗ ਭੰਜੇ ਨਮਸਤਵੰਗ ਅਕਾਲੇ ਨਮਸਤਵੰਗ ਪਾਲੇ ਨਮੋ ਸਰਬ ਦੇਸੇ ਨਮੋ ਸਰਬ ਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਕ ਰੋਕੇ ਨਮੋ ਸੋਕ ਸੋਕੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰਗ ਨਮੋ ਸਰਬ ਪੀਤੰਗ ਨਮੋ ਸਰਬ ਗਿਆਨੰਗ ਨਮੋ ਪਰਮਤਾਨੰਗ ਨਮੋ ਸਰਬ ਮੰਤਰੰਗ ਨਮੋ ਸਰਬ ਜੰਤਰੰਗ ਨਮੋ ਸਰਬ ਦ੍ਰਿਸੰਗ ਨਮੋ ਸਰਬ ਕ੍ਰਿਸੰਗ ਨਮੋ ਸਰਬ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸੰਗ ਪ੍ਰਸਿਜੇ ਕਿਰਪਾਲੰ ਸਰੂਪੇ ਕੋ ਕਰਮ ਪ੍ਰਣਾਸੀ ਸਦਾ ਸਰਬਦਾ ਰਿੱਧ ਸਿੱਧੰ ਨਿਵਾਸੀ ਚਰਪੜ ਛੰਦ ਤਾ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮ ਕਲਾ ਕਰਮੰ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਭਾਣੇ ਸਰਬੰਗ ਮਾਨੇ ਸਰਬੰਗ ਪ੍ਰਾਣੰ ਸਰਬੰਗ ਤ੍ਰਾਣੰ ਸਰਬੰਗ ਭੁਗਤਾ ਸਰਬੰਗ ਜੁਗਤਾ ਸਰਬੰਗ ਦੇਵੰ ਸਰਬੰਗ ਭੇਵੰ ਸਰਬੰਗ ਕਾਲੇ ਸਰਬੰਗ ਪਾਲੇ ਰੂਵਾਲ ਸ਼ਾਂਤ ਪ੍ਰਸਾਦ ਆਦ ਰੂਪ ਅਨਾਦ ਮੁਰਜੋਨ ਪੁਰਖ ਪਾਰ ਸਰਬ ਮਾਨ ਤ੍ਰਿਮਾਨ ਦੇਵ ਭੇਵ ਆਦ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋ ਪੁਨ ਕਾਲੂ ਜਤਰ ਤਤਰ ਬਿਰਾਜਹੀ ਅਵਧੂਤ ਰੂਪ ਰਸਾਲੂ ਨਾਮ ਠਾਮ ਨਾ ਜਾਤ ਜਾਕਰ ਰੂਪ ਰੰਗ ਨਾ ਦੇਖ ਆਦਿ ਪੁਰਖ ਆਧਾਰ ਮੁਰਤਾ ਜੋਨ ਆਦਿ ਅਸੇਖ ਦੇਸ ਔਰ ਨ ਪਿਹ ਜਾਕਰ ਰੂਪ ਰੇਖ ਨ ਰੰਗ ਜਤਰ ਤਤਰ ਦਿਸਾ ਵਿਸਾ ਹੋਏ ਫੈਲੇ ਅਨੁਰਾਗ ਨਾਮ ਕਾਮ ਵਿਹੀਨ ਪੇਖ ਤਾਮੁ ਨਹ ਜਾਏ ਸਰਮਾਨ ਸਰਬਤਰ ਮਾਨ ਸਦੈ ਮਨ ਤਾਹੇ ਏਕ ਮੂਰਤ ਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਣ ਅੰਤ ਕੋ ਫਿਰ ਏਕ ਦੇ ਭੇਵ ਨਾ ਜਾਣਹੀ ਜਿਹ ਬੇਦ ਔਰ ਕਤੇਬ ਰੂਪ ਰੰਗ ਨਾ ਜਾਤ ਪਾਸੋ ਜਾਣਹੀ ਕਹਿ ਜੇਬ ਤਾਤ ਮਾਤ ਨਾ ਜਾਤ ਜਾਕਰ ਜਨ ਬਰਨ ਬਹੀਨ ਚੱਕਰ ਬੱਕਰ ਫਿਰਾਏ ਚਤਰ ਚੱਕ ਮਾਨਹੀ ਪੁਰਤੀਨ ਲੋਕ ਚੌਦਹ ਕੇ ਬਿਖੈ ਜਗ ਜਾਪੀ ਜਹ ਜਾਪ ਆਦ ਦੇਵ ਅਨਾਦ ਮੂਰਤ ਆਪੇ ਸਭ ਜਿਥਾਪ ਪਰਮ ਰੂਪ ਪਨੀਤ ਮੂਰਤ ਪੂਰਨ ਪੁਰਖ ਪਾਰ ਸਰਬ ਸਿਵਰ ਚੇਸ ਜਮ ਪਹੁ ਗਰਨ ਭੰਜਨ ਹਾਰੂ ਕਾਲਹੀਨ ਕਲਾ ਸੰਯੂਤ ਕਾਲ ਪੁਰਖ ਦੇਸ ਧਰਮ ਧਾਮ ਸੋ ਭਰਮ ਰਤ ਭੂਤ ਲੱਖ ਭੇਸ ਅੰਗ ਰੰਗ ਨਰੰਗ ਜਾਕੇ ਜਾਤ ਪਾਤ ਨਾਮ ਗਰਭ ਗੰਜਨ ਦੁਸ਼ਟ ਭਜਨ ਮੁਕਤ ਦਾਇਕ ਕਾਮ ਆਪ ਰੂਪ ਅਮੀਕ ਅਨੁਸਤੇਕ ਬ੍ਰੁਕਾ ਬਧੂਤੇ
ਗਰਭ ਗੰਜਨ ਸਰਭੰਜਨ ਆਦਿ ਰੂਪ ਸੂਤ ਅੰਗਹੀਨ ਅਭੰਗਨਾਤਮ ਇੱਕ ਪੁਰਖ ਪਾਰੂ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਪਾਰ ਸਰਬਗੰਤਾ ਸਰਬਹੰਤਾ ਸਰਬਦੇਨ ਭੇਖ ਸਰਬ ਸਾਸਨ ਜਾਨੀ ਜਿਹ ਰੂਪ ਰੰਗ ਅਰਲੇਖ ਪਰਮ ਵੇਦ ਪੁਰਾਣ ਜਾ ਕਹਿ ਨੇਤ ਭਾਕਤ ਨੇਤੇ ਕੋਟ ਸਿਮਰਤ ਪ੍ਰਾਣ ਸ਼ਾਸਤਰ ਨਾ ਆਵਈ ਬਹੁ ਚਿੱਤ ਮਾਧ ਭਾਰ ਛੰਦ ਤਵੈ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਪਾਰਾਸਨ ਭੰਗ ਉਪਮਾ ਅਨਾਗਨ ਭਾਵ ਪ੍ਰਕਾਸ਼ ਨਿਸਦਿਨ ਅਨਾਸ਼

ਕਰਮ ਆਦਰਸਾ ਧਰਮ ਸਰਬਾ ਪ੍ਰਣਾਡਿਆ ਅੰਡਣ ਬਾਡਿਆਂ ਚਾਤਰੀ ਛੰਦ ਤਾ ਪ੍ਰਸਾਦ ਗੋਬਿੰਦ ਮਕੰਦੇ ਉਦਾਰੇ ਉਪਾਰੇ ਹਰਿਅੰ ਕਰਿੰਦਰ ਨਾਮੇ ਅਕਾਮੇ ਭੁਜੰਗ ਪ੍ਰਿਆਤ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨੇ ਚਤਰ ਚੱਕਰ ਦਾਨੇ ਚਾਚਰੀ ਛੰਦ ਨਾ ਸਤਰਾ ਨ ਮਿੱਤਰਾ ਨਾ ਸਤਰਾ ਨ ਮਿੱਤਰਾ ਨਾ ਪਰਮੰਗ ਨ ਪਿਤਾ ਨਾ ਸਤਰਾ ਨ ਮਿੱਤਰਾ ਨਾ ਪਰਮੰਗ ਨ ਪਿਤਰਾਏ ਨਾ ਕਰਮੰਗ ਨ ਕਾਏ ਅਜਨਮੰਗ ਅਜਾਏ

ਕਿ ਆ ਫੁੱਲ ਗੁਨਾਹੀ ਕਿ ਸਾਹਣ ਸਾਹੀ ਕਿ ਕਾਰਨ ਕੁਨਿੰਦ ਹੈ ਕਿ ਰੋਜੀ ਦੇ ਹੰਦ ਹੈ ਕਿ ਰਾਜ ਕਰੀ ਮੈਂ ਕਿ ਕਰਮ ਕਰੀਮੈ ਕਿ ਸਰਬੰ ਕਲੀ ਹੈ ਕਿ ਸਰਬੰ ਦਲੀ ਹੈ ਕਿ ਸਰਬਤਰ ਮਾਨੈ ਕਿ ਸਰਬਤਰ ਦਾਨੈ ਕਿ ਸਰਬਤਰ ਗਾਉਣੈ ਕਿ ਸਰਬਤਰ ਭਾਉਣੈ ਕਿ ਸਰਬਤਰ ਦੀਸੈ ਕਿ ਸਰਬਤਰ ਪੀਸੈ ਕਿ ਸਰਬਤਰ ਰਾਜੈ ਕਿ ਸਰਬਤਰ ਸਾਜੈ ਕਿ ਸਰਬਤਰ ਦੀਨੈ ਕਿ ਸਰਬਤਰ ਰੀਨੈ ਕਿ ਸਰਬਤਰ ਜਾ ਹੋ ਕਿ ਸਰਬਤਰ ਪਾ ਹੋ ਕਿ ਸਰਬਤਰ ਦੀਸੈ ਕਿ ਸਰਬਤਰ ਪੀਸੈ ਕਿ ਸਰਬਤਰ ਕਾਲੈ ਕਿ ਸਰਬਤਰ ਪਾਲੈ ਕਿ ਸਰਬਤਰ ਹੰਤਾਂ ਕਿ ਸਰਬਤਰ ਗੰਤਾਂ ਕਿ ਸਰਬਤਰ ਭੇਖੀ ਕਿ ਸਰਬਤਰ ਭੇਖੀ ਕਿ ਸਰਬਤਰ ਕਾਜੈ ਕਿ ਸਰਬਤਰ ਰਾਜੈ ਕਿ ਸਰਬਤਰ ਸੁੱਖ ਹੈ ਕਿ ਸਰਬਤਰ ਭੁੱਖ ਹੈ ਕਿ ਸਰਬਤਰ ਤ੍ਰਾਣੈ ਕਿ ਸਰਬਤਰ ਪ੍ਰਾਣੈ ਕਿ ਸਰਬਤਰ ਦੇਸੈ ਕਿ ਸਰਬਤਰ ਪੇਸੈ ਕਿ ਸਰਬਤਰ ਮਾਨੈ ਸਦੈ ਪ੍ਰਧਾਨੈ ਕਿ ਸਰਬਤਰ ਜਾਪਿਆ ਕਿ ਸਰਬਤਰ ਥਾਪਿਆ ਕਿ ਸਰਬਤਰ ਭਾਨੈ ਕਿ ਸਰਬਤਰ ਮਾਨੈ ਕਿ ਸਰਬਤਰ ਇੰਦ੍ਰੈ ਕਿ ਸਰਬਤਰ ਚੰਦ੍ਰੈ ਕਿ ਸਰਬੰ ਕਲੀਮੈ ਕਿ ਪਰਮ ਅਫੀਮੈ ਕਿ ਆਕਲ ਅਲਾਮੈ ਕਿ ਸਾਹਿਬ ਕਲਾਮੈ ਕਿ ਹੁਸਨ ਵਜੂ ਹੈ ਤਮਾ ਮਰੜ ਜੂ ਹੈ ਹਮੇਸ਼ਰ ਸਲਾਮੈ ਸਲੀ ਖਤਮ ਦਾਮੈ ਗਨੀਬਲ ਸਕਸਤੈ ਗਰੀਬਲ ਪ੍ਰਸਤੈ ਬੁਲੰਦ ਮਕਾਨੈ ਜਿਮੀ ਨੋ ਜਮਾਨਾ ਤਮਜੁਲ ਤਮਾਮੈ ਰੁਜਲ ਨਧਾਨਾ ਹਰੀ ਫਲ ਰਜੀਮੈ ਜਾਗ ਜਕੀਨ ਅਨੇਕੁਲ ਤਰੰਗ ਹੈ ਭੇਦ ਹੈ ਭਗ ਹੈ ਜੀਜਲ ਨਵਾਜੈ ਗਰੀਬਲ ਕਰਾਜੈ ਹੈ ਤਿਰੋਕਤ ਸਰੂਪੈ ਤਿਰਮੁਖ ਦੇ ਵਿਭੂਤੈ ਪ੍ਰਭੁਗਤ ਪੁਰਬਾ ਹੈ ਸੁਜੁਗਤ ਸੁਦਾ ਹਸਦਾ ਸਰੂਪੈ ਭੇਦੀ ਅਨੁਪੈ ਸਮਸਤ ਉਪਰਾਜੈ ਸਦਾ ਸਰਬਸਾਜ ਹੈ ਸਮਸਤ ਸਲਾਮ ਸਦੈਵਲ ਕਾਮ ਨਿਰਬਾਤ ਰੂਪੈ ਅਗਾਧ ਹੈ ਨੂਪ ਹੈ ਓ ਅੰਗ ਆਦ ਰੂਪੈ ਨਾਸ ਰੂਪੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗੰ ਤ੍ਰਿਬਾਦੇ ਅਗੰਜੇ ਅਗਾਦੇ ਸੁਭੰ ਸੁਰਭਾਗੇ ਸੁਸਰਭਾ ਅਨੁਰਾਗੇ ਤ੍ਰਿਭੁਗਤ ਸਰੂਪ ਹੈ ਛਿਜ ਹੈ ਛੂਤ ਹੈ ਕਿਨਰਕੁ ਪ੍ਰਣਾਸੈ ਪ੍ਰਤਿਉਲ ਪ੍ਰਵਾਸੈ ਨਿਰੁਕਤ ਪ੍ਰਭੈ ਸਦੈਵ ਸਦੈ ਵਿਭੁਗਤ ਸਰੂਪੈ ਪ੍ਰਯੁਗਤ ਅਨੂਪੈ ਨਿਰੁਕਤ ਸਦੈ ਵਿਭੁਗਤ ਪ੍ਰਭੈ ਅਨੁਕਤ ਸਰੂਪੈ ਪ੍ਰਯੁਗਤ ਅਨੂਪ ਹੈ ਚਾਤਰੀ ਛੰਦ ਅਭੰਗ ਹੈ ਅਨੰਗ ਹੈ ਭੇਖ ਹੈ ਲੇਖ ਹੈ ਭਰਮੈ ਕਰਮੈ ਨਾਦੁ ਜਗਾਦਿਆਂ ਜੈ ਹੈ ਬਹਿ ਹੈ ਭੂਤਿਆਂ ਧੂਤਿਆਂ ਨਾਸਿਆਂ ਦਾਸਿਆਂ ਧੰਦ ਹੈ ਬੰਦ ਹੈ ਭਗਤ ਹੈ ਬਰਕਤ ਹੈ ਅਨਾਸੈ ਪ੍ਰਕਾਸ਼ ਹਨ ਚਿੰਤੈ ਸੁਨਿੰਤੈ ਅਲੇਖੈ ਅਦੇਖੈ ਅਲੇਖੈ ਭੇਖਿਆ ਢਾ ਹੈ ਗਾਹ ਹੈ ਸੰਭ ਹੈ ਗਮ ਹੈ ਨੀਲ ਹੈ ਅਨਾਦ ਹੈ ਅਨੀਲ ਹੈ ਅਨਾਦ ਹੈ ਅਨਿਤ ਹੈ ਸੁਨਿਤ ਹੈ ਅਜਾਤ ਹੈ ਅਜਾਦ ਹੈ ਚਰਪੜ ਛੰਦ ਪ੍ਰਸਾਦ ਸਰਬੰ ਹੰਤਾ ਸਰਬੰ ਗੰਤਾ ਸਰਬੰ ਖਿਆਤਾ ਸਰਬੰ ਗਿਆਤਾ ਸਰਬੰ ਹਰਤਾ ਸਰਬੰ ਕਰਤਾ ਸਰਬੰ ਪ੍ਰਾਣੰ ਸਰਬੰ ਤ੍ਰਾਣੰ ਸਰਬੰ ਕਰਮੰ ਸਰਬੰ ਧਰਮੰ ਸਰਬੰ ਜੁਗਤਾ ਸਰਬੰ ਮੁਕਤਾ ਰਛਾਵਲ ਛੰਦ ਪ੍ਰਸਾਦ ਨਮੋ ਨਰਕ ਨਾਸੇ ਸਦੈਵ ਪ੍ਰਕਾਸੇ ਅਨੰਗੰ ਸਰੂਪੇ ਅਭੰਗੰ ਵਿਭੂਤੇ ਪਰਮਾਤਮ ਪਰਮਾਤੇ ਸਦਾ ਸਰਬ ਸਾਥੇ ਅਗਾਧ ਸਰੂਪੇ ਨਿਰਬਾਧ ਵਿਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਬੰਗੀ ਅਨੂਪੇ ਨਾ ਪੋਤਰਨ ਪੁੱਤਰਨ ਸਤਰਨ ਮਿੱਤਰਨ ਤਾਥਨ ਮਾਥਨ ਜਾਤਨ ਪਾਥਨ ਸਾਖੁ ਤਰੀਕਾ ਅਮਿਤੋ ਅਮੀਕ ਸਦੈਵ ਪ੍ਰਭ ਅਜਹ ਹੈ ਅਜਾਹ ਭਗਵਤੀ ਛੰਦ ਪ੍ਰਸਾਦ ਕਿ ਜਾਹਰ ਜਹੂਰੈ ਕਿ ਹਾਜ਼ਰ ਹਜੂਰ ਹੈ ਮੇਸੁਰ ਸਲਾਮੈ ਸਮਸਤਲ ਕੁਲਾਮੈ ਕਿ ਸਾਹਿਬ ਦਿਮਾਗੇ ਕਿ ਹੁਸਨ ਚਿਰਾਗੇ ਕਿ ਕਾਮਲ ਕਰੀਮ ਹੈ ਕਿ ਰੋਜੀ ਰਹੀਮ ਕਿ ਕਾਮਲ ਕਰੀਮ ਹੈ ਕਿ ਰਾਜ ਕਰੀਮ ਹੈ ਕਿ ਰੋਜੀ ਦੇਹੰਦ ਹੈ ਕਿ ਰਾਜ ਕਰਹਿੰਦ ਹੈ ਕਰੀ ਮੁਲਕ ਮਾਲੇ ਖੁਸਲ ਜਮਾਲ ਹੈ ਗਰੀ ਮੁਲਕ ਰਾਜੈ ਗਰੀਬਲ ਨਵਾਜੈ ਹਰੀਫਲ ਸਿਕਨ ਹੈ ਹਰਾਸਲ ਪਕਾਨ ਕਲੰਕ ਪ੍ਰਣਾਸੈ ਸਮਸਤਲ ਨਿਵਾਸ ਹੈ ਅਗੰਜਲ ਗਨੀ ਮੈ ਜਾਇਕ ਰਹੀ ਮੈਂ ਸਮਸਤਲ ਜਵਾਹੇ ਕਿ ਸਾਹਿਬ ਕਿਰਾਹੇ ਕਿ ਨਰਕ ਪ੍ਰਣਾਸੈ ਬਹਿਸਤਲ ਨਿਵਾਸ ਹੈ ਕਿ ਸਰਬਲਗਵਨ ਹੈ ਹਮੇ ਸਰਬਨ ਹੈ ਤਮਾਮਲਤ ਜੀ ਮੈਂ ਸਮਸਤਲ ਅਜੀਜ ਹੈ ਪਰਮ ਪਰਮੀ ਸੈ ਸਮਸਤਲ ਅਦੀਸ ਹੈ ਅਦੇਸਲ ਅਲੇਖ ਹੈ ਮੇਸਲ ਭੇਖ ਹੈ ਜਿਮਨ ਜਮਾਹ ਹੈ ਅਮਿਕਲ ਮਾਹ ਹੈ ਕਰੀਮਲ ਕੁਮਾਲ ਹੈ ਕਿ ਜੋਰਤ ਜਮਾਲ ਹੈ ਕਿ ਅਚਲ ਪ੍ਰਕਾਸ਼ ਹੈ ਕਿ ਮਿੱਤਰ ਸੁਭਾਸ ਹੈ ਕਿ ਅਜਬ ਸਰੂਪ ਹੈ ਕਿ ਮਿੱਤੋ ਵਿਭੂਤ ਹੈ ਕਿ ਮਿੱਤੋ ਵਸਾ ਹੈ ਕਿ ਆਤਮ ਪ੍ਰਭ ਹੈ ਕਿ ਅਚਲ ਅਨੰਗ ਹੈ ਕਿ ਮਿੱਤੋ ਭੰਗ ਹੈ ਮਦ ਭਾਰ ਛੰਦ ਤਾ ਪ੍ਰਸਾਦ ਮੋਨ ਮਨ ਪ੍ਰਣਾਮ ਗੁਣ ਗਨਮ ਦਾਮ ਆਰ ਬਰ ਅਗੰਜ ਹਰ ਨਰ ਪ੍ਰਭੰਜ ਅਨਗਨ ਪ੍ਰਣਾਮ ਮੁਨ ਮਨ ਸਲਾਮ ਹਰ ਨਰ ਖੰਡ ਬਰ ਨਰ ਮੰਡ ਅਨੁਭਵ ਨਾਸ ਮੁਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮਦਾਮ ਅਣਛਜ ਅੰਗ ਆਸਨ ਭੰਗ ਉਪਮਾ ਪਾਰ ਗਾਤਮਿਤ ਉਦਾਰ

ਜਿਸ ਵਿਸ ਭੰਡ ਜਲ ਥਲ ਮਹੰਤ ਦਿਸ ਵਿਸ ਬੇਅੰਤ ਅਨੁਭਵ ਨਾਸ ਧਰਿ ਧਰਤ ਰਸ ਆਦਿਨ ਬਾਹ ਇਕ ਅਸਦਾ ਹੋ ਓਮਕਾਰ ਆਦਿ ਕਥਨੀ ਅਨਾਦ ਖਲ ਖੰਡ ਖਿਆਲ ਗੁਰ ਬਰ ਅਕਾਲ ਘਰ ਘਰ ਪ੍ਰਣਾਮ ਚਿਤ ਚਰਨਾਮ ਅਨੁਛਜ ਗਾਤ ਅਜਿਜਨ ਬਾਤ ਅਨੁ ਝੰਝ ਗਾਤ ਅਨੁਰੰਜ ਬਾਤ ਅਨੁ ਟੁੱਟ ਭੰਡਾਰੀਆਂ ਠੱਟ ਅਪਾਰ ਆਡੀਠ ਧਰਮ ਅਤ ਢੀਠ ਕਰਮ ਅਣਬ੍ਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਤਾ ਪ੍ਰਸਾਦ ਕਰਣਾਲਯ ਹੈ ਅਰਕਾਲਯ ਹੈ ਖਲ ਖੰਡਨ ਹੈ ਮਹਿ ਮੰਡਨ ਹੈ ਜਗਤੇਸ਼ਰ ਹੈ ਪਰਮੇਸ਼ਰ ਹੈ ਕਲ ਕਾਰਨ ਸਰਬ ਅਬਰਨ ਹੈ ਤ੍ਰਿਤ ਕੇ ਧਰਨ ਹੈ ਜਗ ਕੇ ਕਰਨ ਹੈ ਮਨ ਮਾਨੇ ਹੈ ਜਗ ਜਾਨ ਹੈ ਸਰਬੰ ਪਰ ਹੈ ਸਰਬੰ ਕਰ ਹੈ ਸਰਬ ਪਾਸੈ ਸਰਬ ਨਾਸੈ ਕਰਣਾ ਕਰ ਹੈ ਬੇਸੋ ਪਰ ਹੈ ਸਰਬੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਮੰਡਸ ਹੈ ਖਲਖੰਡਸ ਹੈ ਪਰ ਤੇ ਪਰ ਹੈ ਕਰਣਾ ਕਰ ਹੈ ਅਜਪਾ ਜਪ ਹੈ ਤਪਾ ਤਪ ਹੈ ਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਕਰਣਾ ਕ੍ਰਿਤ ਹੈ ਕ੍ਰਿਤਾ ਕ੍ਰਿਤ ਹੈ ਧਰਣੀ ਤ੍ਰਿਤ ਹੈ ਅਮਤੇਸ਼ਵਰ ਹੈ ਪਰਮੇਸ਼ਵਰ ਹੈ ਅਕ੍ਰਿਤਾ ਕ੍ਰਿਤ ਅੰਮ੍ਰਿਤਾ ਅੰਮ੍ਰਿਤ ਹੈ ਅਜਬਾ ਕ੍ਰਿਤਾ ਅੰਮ੍ਰਿਤਾ ਅੰਮ੍ਰਿਤ ਹੈ ਨਰਨਾਇਕ ਹੈ ਖਲਕਾਇਕ ਹੈ ਬੇਸਵੰਬਰ ਹੈ ਕਰੁਣਾਲਯ ਹੈ ਨਿਰਪਨਾਇਕ ਹੈ ਸਿਰਪਾਇਕ ਹੈ ਭਾਵ ਪੰਜਨ ਹੈ ਅਰਗੰਜਨ ਹੈ ਰਿਪਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਸਰਬਾ ਕ੍ਰਿਤ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਬ ਆਤਮ ਹੈ ਆਤਮ ਬਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਿਆਤ ਛੰਦੇ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸਿੰਘ ਤਾਮ ਸਿੰਘ ਸ਼ਾਂਤ ਰੂਪੇ ਨਮੋ ਪਰਮ ਤਤੰਗ ਤਤੰਗ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ

ਕਰਨਕੇ ਨਮੋ ਆਸਾਸੇ ਨੋ ਬਾਂਕ ਬੰਕੇ ਭੰਗੀ ਸੁਪੇ ਅਣੰਗੀ ਨਾਮੇ ਤ੍ਰਿਭੰਗੀ ਤ੍ਰਿਕਾਲੇ ਅਣੰਗੀ ਕਾਮੇ ਏ ਕਛਰੀ ਛੰਦ ਅਜਾਇ ਅਲੈ ਅਭੈ ਅਭੈ ਭੂਆ ਜੂ ਅਨਾਸ ਅਕਾਸੁ ਅਗੰਜ ਪੰਜ ਲੱਖ ਭਖ ਅਕਾਲ ਦਿਆਲ ਅਲੇਖ ਭੇਖ ਅਨਾਮ ਅਕਮ ਅਗਾ ਹਟਾਹ ਅਨਾਥਿ ਪਮਾਥਿ ਅਜੋਨੀ ਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰਗ ਅਪਰਮੰਗ ਅਗੰਜੇ ਅਲੇਖੇ ਭੁਜੰਗ ਪ੍ਰਿਆਤ ਛੰਦੇ ਨਮਸਤਲ ਪ੍ਰਣਾਮੇ ਸਮਸਤਲ ਪ੍ਰਣਾਸੇ ਅਗੰਜਲ ਅਨਾਮੇ ਸਮਸਤਲ ਨਿਵਾਸੇ ਨਿਰਕਾਮੰਗ ਬੇਭੂਤੇ ਸਮਸਤਲ ਸਰੂਪੇ ਕੁਕਰਮੰਗ ਪ੍ਰਣਾਸੀ ਸੋ ਧਰਮੰਗ ਬੇਭੂਤੇ ਸਦਾ ਸਚਦਾਨੰਦ ਸਤਰੰਗ ਪ੍ਰਣਾਸੀ ਕਰੀ ਮੁਲਕ ਨਿੰਦਾ ਸਮਸਤਲ ਨਿਵਾਸੀ ਅਜਾਇਬ ਬੇਭੂਤੇ ਗਜਾਇਬ ਗਨੀਮੇ ਹਰੀਅੰ ਕਰੀਅੰ ਕਰੀ ਮੁਲ ਰਹੀਮੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭੁਗਤੇ ਸੁਜਿਅਮ ਪਹੁ ਸੁਭੰ ਸਰਬਦਾ ਸਰਬਯੁਗਤੇ

ਫਿਰਿਓ ਘਰ ਉਦਯੋਗ ਜਤੀ ਕੇ ਸੂਰ ਸਰਾਰਦਨ ਸੁਧ ਸਿਧਾਤਕ ਸੰਸਮੋਹਨਿਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੋ ਮਤ ਕੋ ਨ ਦੇਖ ਪ੍ਰਾਣਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰਤੀ ਬਿਨੇ ਕਰਤੀ ਕੇ ਮਾਤੇ ਮਤੰਗ ਜਰ ਜਰ ਸੰਗ ਅਨੁਪਾ ਤੰਗ ਸਰੰਗ ਸਵਾਰੀ ਕੋਟ ਤਰੰਗ ਕੁਰੰਗ ਸੇ ਕੁਦਤ ਪੌਣ ਕੇ ਗੌਣ ਕੋ ਜਾਤਨ ਮਾਰੀ ਭਾਰੀ ਭਜਨ ਕੇ ਭੂ ਭਲੀ ਮਿਧੂ ਨਿਆਵਤ ਸੀ ਸਨਜਾਤ ਬਚਾਰੇ ਇੱਥੇ ਭਾਈ ਤੁਕਾ ਹਾਂ ਭਾਈ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਜੀਤ ਪਿਰਾ ਸਭ ਦੇ ਸਥਾਨ ਕੋ ਵਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨਕ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਗਵਾਨ ਕੇ ਭੂਪਤ ਕੌਣ ਗਣ ਨਹੀਂ ਜਾਤ ਪਚਾਰੇ ਸ੍ਰੀ ਪਾਤਸ਼ਾਹ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸੁਧਾਰੇ ਤੀਰਥ ਨਾਲ ਦਇਆ ਦਮਦਾਨੋ ਸੋ ਸੰਜਮ ਨਿਮ ਅਨੇਕ ਬਜ਼ਿਕਾਏ ਵੇਦ ਪੁਰਾਣ ਕਤੇਬ ਕੁਰਾਣ ਜਮੀਨ ਜਬਾਨ ਸਬਾਨ ਕੇ ਪੇਖਾਏ ਪਵਨ ਆਹਾਰ ਜਤੀ ਜਤ ਧਾਰ ਸਭ ਐਸੋ ਵਿਚਾਰ ਹਜ਼ਾਰ ਕ ਦੇਖਾਏ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲਿਖਾਏ ਸੁਧ ਸਪਾਹਾ ਦੁਰੰਤ ਦਬਾਹ ਸੁਸਾ ਸੁਨਾਦੁਰ ਜਾਨ ਦਲਾਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਪਤ ਪੰਖ ਹਲੇ ਨਾ ਹਲਾਂਗੇ ਤੋਰ ਅਰੀਨ ਮਰੋਰ ਮੁਵਾਸਨ ਮਾਤੇ ਮਤੰਗਣ ਮਾਨ ਮਲਾਂਗੇ ਸ੍ਰੀ ਪਾਤ ਸ੍ਰੀ ਭਗਵਾਨ ਕਿਰਪਾ ਬੇਨ ਤਿਆਗ ਜਹਾਨ ਨਿਦਾਨ ਚੱਲਾਂਗੇ ਵੀਰ ਪਾਰ ਬੜੇ ਬਰਿਆਰ ਅਵਚਾਰ ਹੈ ਸਾਰ ਕੀ ਧਾਰ ਪੁਛਈਆ ਤੋਰਤ ਦੇਸ ਮਿਲਿੰਦ ਮੁਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜਨ ਹਾਰ ਸੋ ਬਤਨ ਹੀ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੋ ਏਕ ਦਵਈਆ ਦਾਨਵ ਦੇ ਫਨਿੰਦਨ ਸਾਚਰ ਭੂਤ ਭਵਿੱਖ ਭਾਣ ਜਪਾਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪਾਂਗੇ ਪੁੰਨ ਪ੍ਰਤਾਪਨ ਬਾੜ ਜਾ ਧੁਨ ਪਾਪਨ ਕੇ ਬਹੁ ਪੁੰਜ ਖਪਾਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸੱਤਰ ਸਵੈ ਅਵਲੋਕ ਚਪਾਂਗੇ ਮਾਨਵ ਇੰਦਰ ਗਜਿੰਦਰ ਨਾਦ ਪਉ ਜੌਨ ਤ੍ਰਲੋਕ ਰਾਜ ਕਰਾਂਗੇ ਕੋਟ ਇਸ਼ਨਾਨਕ ਜਾਦਕ ਦਾਨ ਅਨੇਕ ਸਵੰਬਰ ਸਾਜ ਬਰਾਂਗੇ ਬ੍ਰਹਮ ਮਹੇਸ਼ਰ ਬਿਸ਼ਨ ਸੱਚੀ ਪਤ ਅੰਤ ਫਸੇ ਜਮ ਫਾਸ ਪਰਾਂਗੇ ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਗ ਤੇ ਨਰ ਫਿਰ ਨ ਦੇਹ ਧਰਾਂਗੇ ਕਾਹਾ ਭਇਓ ਜੋ ਦੋ ਲੋਚਨ ਮੂਦ ਕੈ ਬੈਠ ਰਹੇ ਭਗਤ ਧਿਆਨ ਲਗਾਇਓ ਨਾਥ ਫਿਰਿਓ ਲੀਸਾ ਸਮੁੰਦਰ ਲੋਕ ਗਏ ਉੱਪਰ ਲੋਕ ਗਵਾਇਓ ਬਾਸਕੀਓ ਵਿਖੇ ਅਣ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਤਾਇਓ ਸਾਚ ਕਾ ਹੁਸਨ ਲਿਓ ਸਬੈ ਜਿਨ ਪ੍ਰੇਮ ਕੀ ਉਤਨੇ ਹੀ ਪ੍ਰਪਾਇਓ ਕਾਹੂ ਲੈ ਪਾਹਨ ਪੂਜ ਤਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਪਾਚੀ ਦਿਸਾ ਮਹਿ ਕਾਹੂ ਪਛਾਹ ਕੋ ਸੀਸ ਨਵਾਇਓ ਕੋ ਬਿਤਾਨਕ ਪੂਜਤ ਹੈ ਪਾਸ ਕੋ ਮ੍ਰਿਤਾਨਕ ਪੂਜਨ ਧਾਇਓ

ਕੋ ਮ੍ਰਿਤਾਨਕ ਭੋਜਨ ਤਾਇਓ। ਕੋ ਮ੍ਰਿਤਾਨਕ ਪੂਜਦ ਹੈ ਪਸ, ਕੋ ਮ੍ਰਿਤਾਨਕ ਭੋਜਨ ਤਾਇਓ। ਕੂ ਕਿਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ। ਕੂ ਕਿਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਮਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਜਸ ਲਈ ਕਦੇ ਬਾਤ ਬੇਨਤੀ ਚਾਹ ਪਈ।

ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਜਸਵੀਂ ਕਵਿਓ ਬਾਚ ਬੇਨਤੀ ਚਾਉ ਪਈ, ਹਮਰੀ ਕਰੋ ਹਰ ਦੈਰ ਛਾਲ, ਪੂਰਨ ਹੋਏ ਚਿੱਤ ਕੀ ਇੱਛਾ। ਸੁਖੀ ਬਸਾਈ ਮੋਰ ਉੱਪਰ ਕਰਤਾਰਾ, ਮੋਰ ਚਰਨ ਕਰਦਾ ਕਰੀਏ ਸਭਿਆ ਨੂੰ ਖੁਆ ਸੰਘਰੀਏ, ਪੂਰਨ ਹੋਏ ਬਿਮਾਰੀ ਆਸਾ ਤੋਰ ਭਜਨ ਕੀ। ਹਮਾਰੇ ਪੱਛਾ ਸ੍ਰੀ ਅਸਤੋ ਜੋ ਕਰਿਓ ਰੱਛਾ, ਰਾਖ ਲੇ ਹੁ ਮੋਹਿ ਰਾਖਣ ਹਾਰੇ, ਸਾਹਿਬ ਸੰਤ ਸਹਿ ਪਿਆਰੇ, ਦੀਨ ਬੰਦ ਦੁਸ਼ਟਨ ਕੇ ਹੰਤਾਵ, ਤਮਹੁ ਪੁਰੀ ਚਾਤੁਰ ਦਸਕੰਤਾਵ, ਕਾਲ ਪਾਏ ਬ੍ਰਹਮਾ ਬਵਤਰਾਵ, ਕਾਲ ਪਾਏ ਸ਼ਿਵਜੂ ਅਵਤਰਾਂ, ਕਾਲ ਪਾਏ ਕਰ ਵਿਸ਼ਨੂੰ ਪ੍ਰਕਾਸ਼ਾ, ਸਕਲ ਕਾਲ ਕਾਕੀ ਅਤਮਾਸਾ, ਜਮਨ ਕਾਲ ਜੋਗੀ ਸਭ ਕੀ ਓ ਬੇਦਰਾਜ ਬ੍ਰਹਮਾ ਜੂ ਥੀ, ਓ ਜਮਨ ਕਾਲ ਸਭ ਲੋਕ ਸਵਾਰਾ, ਓ ਨਮਸਕਾਰ ਹਰਤਾ ਹੁਮਾਰਾ, ਜਮਨ ਕਾਲ ਸਭ ਜਗਤ ਬਣਾਇਓ, ਦੇਵ ਦੈਤੋ ਜਛਨੁ ਪਜਾਇਓ, ਆਦਿ ਅੰਤ ਕਹਿ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਓ ਨਮਸਕਾਰ ਤਸੀਕੋ ਹਮਾਰੀ, ਸਕਲ ਪ੍ਰਜਾ ਜਿਨੇ ਆਪ ਸਵਾਰੀ, ਸੇਵਕਨ ਕੋ ਸਭ ਗੁਰ ਸੁਖ ਦੇਓ, ਸਤਨਨ ਕੋ ਬਲ ਮੁਬਦ ਕੀਓ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰਿਆ ਸੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਹੀ ਪੀਰ ਪਛਾਣੈ, ਘਟ ਘਟ ਕੀ ਪਟ ਪਟ ਕੀ ਜਾਣੈ, ਜਬਦ ਕਰ ਕਰਾ ਕਰਤਾਰਾ, ਪ੍ਰਜਾ ਧਰ ਤਪਦੇ ਹੋ ਪਾਰਾ।

ਪਾਈ। ਦੁੱਖ ਦਰਦ ਭਾਉ ਨਿਕਟ ਨੰਗ ਤਿਨ ਨਰ ਕੇ ਰਹਿ ਹੋ ਜੋ ਜਾ ਕੀ ਏਕ ਬਾਰ ਚਾਉ ਪਈ ਕੋ ਕਹਿ ਚਾਉ ਪਈ। ਸੰਬਤ 17 ਸਹਸਪਣ ਜੈ ਅਰਧ ਸਹਸਪਣ ਕੀਨ ਕਹੀ ਜੈ ਭਾਦਰਵ ਸੁਦੀ ਅਸ਼ਟਮੀ ਰਾ ਬਾਰਾ ਤੀਰਸ ਤਦਰਵ ਗ੍ਰੰਥ ਸੁਧਾਰਾ ਸਵਈਆ ਪਾਏ ਗਹਿ ਜਬ ਤੇ ਤੁਮਰੇ ਤਬ ਤੇ ਕੋ ਅੰਕ ਤਰੇ ਨਹੀਂ ਆਨੇ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਮਤ ਏਕ ਨ ਮਾਨੇ ਸਿਮਰਤ ਸਾਸਰ ਬੇਤ ਸਬੈ ਬਹੁ ਭੇਦ ਕਹਿ ਹਮ ਇੱਕ ਨਾ ਜਾਣੇ ਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨੇ ਓ ਦੋਹਰਾ ਸਗਲ ਦੁਆਰ ਕੋ ਛੱਡ ਕੇ ਗਹਿ ਤੁਹਾਰ ਦੁਆਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਹੀਆਂ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕੇ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰੇ ਆ ਤੂੰ ਸਦਾ ਰਹੋ ਹਰਨਾਲੇ, ਹਰਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਸਾਰਨਾ ਅੰਗੀਕਾਰ ਉਹ ਕਰੇ ਤੇਰਾ, ਕਾਲ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨ ਹਮਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੀ ਸ਼ਬਦ ਕਨੇਰੀ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਤਿੰਨ ਬੁੱਕਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨੋ ਕੀਤਾ ਗੁਰਵੱਟਾ ਹੋ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣ ਹੋ ਸੰਤੋ, ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ।

ਤਿਤ ਖਰਿ ਅਨਹਦ ਬਾਜੇ। ਸਾਚੀ ਲਵੈ ਬਿਨੁ ਦੇਹਨ ਮਾਣੀ, ਦੇਹਨ ਮਾਣੀ ਲਵੈ ਬਾਜ, ਹੋ ਕਿਆ ਕਰੇ ਵਿਚਾਰੀਆ। ਤੁਧ ਬਾਜ ਸਮਰੱਥ ਕੋਇ ਨਾਹੀ, ਕਿਰਪਾ ਕਰ ਬਨਵਾਰੀਆ। ਏਸ ਨੂੰ ਹੋਰ ਥਾਉ ਨਾਹੀ, ਸ਼ਬਦ ਲਾਗ ਸਵਾਰੀਆ। ਕਹਿ ਨਾਨਕ ਲਵੈ ਬਾਜ, ਹੋ ਕਿਆ ਕਰੇ ਵਿਚਾਰੀਆ। ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ। ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ। ਕਰ ਕਿਰਪਾ ਕਿਲ ਵੇ ਕੱਟੇ, ਗਿਆਨ ਅੰਜਨ ਸਾਰੇ। ਅੰਦਰ ਹੋ ਤਿਨਕਾ ਮੋਹ ਟੁੱਟਾ, ਤਿਨਕਾ ਸ਼ਬਦ ਸੱਚਾ ਸੰਵਾਰਿਆ। ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇਹ ਸੋ ਜਨ ਪਾਵੈ, ਪਾਵੈ ਤਾਂ ਸੋ ਜਨ ਦੇਹ। ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ। ਇੱਕ ਭਰਮ ਭੂਲੇ ਪ੍ਰਹਿ ਦਹਿ, ਦਿਸ ਇੱਕ ਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਭਇਆ ਨਿਰਮਲ, ਉਜਨਾ ਭਾਣਾ ਭਾਵੇ। ਕਹਿ ਨਾਨਕ ਜਿਸ ਦੇਹ ਪਿਆਰੇ, ਸੋ ਜਨ ਪਾਵੇ। ਆਵੋ ਸੰਤ ਪਿਆਰੇ, ਔਕਾਤ ਕੀ ਕਰਾ ਕਹਾਣੀ, ਕਰਾ ਕਹਾਣੀ ਔਕਾਤ ਕੇਰੀ। ਕਿਤ ਦੁਬਾਰਾ ਪਾਈਐ, ਤਨ ਮਨ ਧਨ ਸਭ ਸਭ ਗੁਰ ਕੋ ਹੁਕਮ ਮੰਨਿਆ ਪਾਈਐ। ਹੁਕਮ ਮੰਨੇ ਹੋ ਗੁਰੂ ਕੇਰਾ, ਗਾਵੋ ਸੱਚੀ ਬਾਣੀ। ਕਹਿ ਨਾਨਕ ਸੁਣੋ ਸੰਤੋ, ਕਥਿਓ ਅਕਥ ਕਹਾਣੀ। ਇਹ ਮਨ ਚੰਚਲਾ, ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨਾਏ। ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ। ਮਾਇਆ ਤਾਂ ਮੋਹਣੀ ਇਤਨਾ ਕੀਤੀ, ਜਿਨ ਠਗੌਲੀ ਪਾਈਆ। ਕੁਰਬਾਨ ਕੀਤਾ ਤ ਸਭ ਟਹੋ, ਜਿਨ ਮੋਹ ਮੀਠਾ ਲਾਇਆ। ਕਹਿ ਨਾਨਕ ਮਨ ਚੰਚਲ, ਚਤੁਰਾਈ ਕਿਨੈ ਨਾ ਪਾਇਆ। ਇਹ ਮਨ ਪਿਆਰਿਆ, ਤੂੰ ਸਦਾ ਸੱਚ ਸੰਭਾਲੇ। ਇਹੋ ਕੁਟੰਬ ਤੂੰ ਜੇ ਦੇਖਦਾ, ਚੱਲੈ ਨਾਹੀਂ ਤੇਰਾ ਨਾਲੇ। ਸਾਥ ਤੇਰਾ ਚੱਲੈ ਨਾਹੀਂ, ਤਿਸ ਨਾਲ ਕਿਉਂ ਚਿਤ ਲਾਈਐ। ਐਸਾ ਕਾ ਮੂਲੇ ਨਾ ਕੀਚੈ, ਜਿੱਥੇ ਅੰਤ ਪਛੋਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ, ਤੂੰ ਹੋਵੈ ਤੇਰਾ ਨਾਲੇ। ਕਹਿ ਨਾਨਕ ਮਨ ਪਿਆਰੇ, ਤੂੰ ਸਦਾ ਸੱਚ ਸੰਭਾਲੇ। ਅਗਮ ਅਗੋਚਰੰਗ ਤੇਰਾ ਅੰਤ ਨ ਪਾਇਆ, ਅੰਤੋਂ ਨਾ ਪਾਇਆ ਕਿਨਾ ਤੇਰਾ। ਆਪਣਾ ਆਪ ਤੂੰ ਜਾਣੇ, ਜੀਏ ਜਨ ਸਭ ਖੇਲ ਤੇਰਾ। ਕਿਆ ਕੋ ਅੱਖ ਵਖਾਣੇ, ਆਖੈ ਤਾਂ ਵੇਖੈ ਸਭ ਤੂੰ ਹੈ, ਜਿਨ ਜਗਤੋਂ ਪਾਇਆ। ਕਹਿ ਨਾਨਕ ਤੂੰ ਸਦਾ ਅਗਮ ਹੈ, ਤੇਰਾ ਅੰਤ ਨ ਪਾਇਆ।

ਇੱਕ ਪਰਸਨ ਆਇਆ, ਲਾਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ, ਕਹ ਨਾਨਕ ਜਿਸ ਨੂੰ ਆਪ ਤੁਠਾ ਤਿਨੇ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲਣ ਵਾਲੀ ਚਾਲਣ ਵਾਲੀ ਭਗਤਾ ਹਕੇਰੀ, ਬਿਖਮ ਮਾਰਗ ਚਲਣਾ, ਲਾਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਖੰਨੇ ਹੋ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ, ਗੁਰਪ੍ਰਸਾਦਿ ਜਿਨੀ ਆਪਤ ਜਿਆ ਹਰ ਵਾਸਨਾ ਸਮਾਣੀ। ਕਹਿ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ, ਜਿਉ ਤੂੰ ਚਲਾਹੇ ਤਿਵ ਚਲਾ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਹੇ ਤਿਵੈ ਚਲਾ ਹਜਨਾ ਮਾਰਗ ਪਾਵੇ, ਕਰ ਕਿਰਪਾ ਜਿਨ ਨਾਮ ਲਾਹੇ ਸੇ ਹਰ ਹਰ ਸਦਾ ਧਿਆਵੇ, ਜਿਸ ਨੂੰ ਕਥਾ ਸੁਣਾ ਹੈ ਆਪਣੀ ਸੇ ਗੁਰਦੁਆਰਾ ਸੁਖ ਪਾਵੇ। ਕਹਿ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵੇ, ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ, ਇਹੋ ਤਿਨਕਾ ਮਨ ਵਸਿਆ ਜਨ ਉੱਤਰ ਹੋ ਲਿਖਿਆ ਆਇਆ, ਇੱਕ ਫਿਰਾ ਕਨੇਰੇ ਕਰਹਿ ਗੱਲਾਂ ਗੱਲੀ ਕਿਨਨ ਪਾਇਆ, ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕਟਾਮ ਸਹਿਤ ਸਿਉਂ ਪਵਿੱਤ ਸੰਗਤ ਸਭਾਈਆ, ਕਹਿੰਦੇ ਪੁ ਸੁਣਦੇ ਪਵਿੱਤ ਸੇ ਪੁਵਿੱਤ ਜਿਨੀ ਮਨ ਵਸਾਇਆ, ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ, ਕਰਮੀ ਸਾਜ ਨੂੰ ਉਪਜਾ ਬਿਨ ਸਾਜਾ ਸਹਿਸਾ ਨ ਜਾਏ, ਨਹਿ ਜਾਏ ਸਹਿਸਾ ਕਿਤਾ ਸੰਜਮ ਰਹ ਕਰਮ ਕਮਾਏ, ਸਹਸਾ ਜੀ ਉਮਲੀਨ ਹੈ ਕਿਤ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾਗੋ ਹਰ ਸਿਉਂ ਰਹ ਹੋ ਚਿਤ ਲਾਏ, ਕਹਿ ਨਾਨਕ ਗੁਰਪ੍ਰਸਾਦੀ ਸਹਿਜ ਪੂਜਾ ਇਹ ਸਹਿਸਾ ਇਹ ਬਜਾਏ, ਜੀ ਹੋ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈਲੇ, ਦਿਨ ਜਨਮ ਜੂਐ ਹਾਰਿਆ, ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨੋਂ ਵਿਸਾਰਿਆ, ਵੇਦਾ ਮੈਂ ਨਾਮ ਉੱਤਮ ਸੋ ਸੁਣ ਹੈ ਨਾਹੀਂ ਫਿਰਾਂ ਜੋ ਬੇਤਾਲਿਆ, ਕਹਿ ਨਾਨਕ ਜਿਨ ਸਤ ਜਿਆ ਕੂੜੇ ਲਾਗੇ, ਤਿੰਨ ਜਨਮ ਜੂਐ ਹਾਰਿਆ, ਜੀ ਹੋ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀ ਹੋ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚਾ ਨਾਹੀਂ ਮਨਸਾ ਸਸ ਮਾਣੀ, ਜਨਮ ਰਤਨ ਜਿਨੀ ਖਟਿਆ ਭਲੇ ਸੇ ਬਣਜਾਰੀ, ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਹੈ ਗੁਰੂ ਨਾਲੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ, ਹੋਵੈ ਤਾਂ ਸਨਮੁਖ ਸਿੱਖ ਕੋਈ, ਜੀਉ ਰਹਿ ਗੁਰ ਨਾਲੇ, ਗੁਰ ਕੇ ਚਰਨ ਹਿਰਦੈ ਧਿਆਏ ਅੰਤਰੇ ਆਤਮਾ ਸੰਭਾਲੇ, ਆਪ ਛੱਡ ਸਦਾ ਰਹਿ ਪਰਣੈ, ਗੁਰ ਬਿਨੇ ਆਪ ਨਾ ਜਾਣੈ ਕੋਈ, ਕਹਿ ਨਾਨਕ ਸੁਣੋ ਸੰਤ ਹੋ ਸੋ ਸਿੱਖ ਸਨਮੁਖ ਹੋਏ, ਜੇ ਕੋ ਗੁਰ ਤੇ ਵੇ ਮੁਖ ਹੋਵੈ, ਬਿਨ ਸਤਿਗੁਰ ਮੁਕਤ ਨ ਪਾਵੈ, ਪਾਵੈ ਮੁਕਤ ਨ ਹੋਰ ਥੈ ਕੋਈ, ਪੁੱਛੋ ਬਾਬੇ ਕੀ ਆ ਜਾਏ, ਅਨੇਕ ਜੂਨੀ ਭਰਮ ਆਵੈ, ਬਿਨ ਸਤਿਗੁਰ ਮੁਕਤ ਨ ਪਾਏ, ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰ ਸਭ ਸੁਣਾਏ, ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨ ਪਾਏ, ਆਬ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰ ਕੇਰੀ, ਬਾਣੀ ਆ ਸਿਰ ਬਾਣੀ, ਜਿਨ ਕੋ ਨਦ ਕਰਮ ਹੋਵੈ ਹਿਰਦੈ ਤਨ ਸਮਾਣੀ, ਪੀਵਹੁ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ, ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ, ਹਰ ਹਰ ਨਿਤ ਕਰ ਰਸਨਾ ਕਹਿ ਕਛੂ ਨਾ ਜਾਣੀ, ਜਿਤ ਜਿਨ ਕਹਿਰ ਲਾਇਆ ਮਾਇਆ ਬੋਲਣ ਪੈਰ ਬਾਣੀ, ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਵੋ, ਸ਼ਬਦ ਰਤਨ ਜਿਤ ਮਨ ਲਾਗਾ ਇਹੋ ਅਸਮਾਓ, ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਉ, ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ, ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ, ਸਿਵ ਸਖਤ ਆਪ ਉਪਾਏ ਕਹਿ ਕਰਤਾ, ਆਪੇ ਹੁਕਮਰਤਾਏ ਹੁਕਮਰਤਾਇਆ, ਵੇਖੈ ਗੁਰਮੁਖ ਸਾਹਿਬ ਬੁਝਾਏ, ਤੋੜੀ ਬੰਧਨ ਹੋਵੈ ਮੁਕਤ ਸ਼ਬਦ ਮਨ ਮਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ ਏਕ ਸਿਲਵਲਾਏ, ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸਿਮਰਤ ਸਾਸਤ੍ਰ ਪੁੰਨ ਪਾਪ ਵਿਚਾਰਦੇ,

ਹਰ ਮਨੁੱਸਿਆ ਬੋਲਹ ਅੰਮ੍ਰਿਤ ਬਾਣੀ। ਕਹਿ ਨਾਨਕ ਸੋ ਤਤ ਪਾਏ, ਜਿਸਨੂੰ ਅੰਦਨ ਹਰਲ ਲਾਗੈ ਜਾਗਤ ਰਹਿਣ ਵਿਹਾਣੀ। ਮਾਤਾ ਕੇ ਉਦਰ ਮਹਿ ਪ੍ਰਤ ਪਾਲ ਕਰੇ, ਸੋ ਕਿਉ ਮਨਹੁ ਵਸਾਰੀਐ ਮਨਹੁ ਕਿਉ ਵਸਾਰੀਐ। ਇਹ ਵਰਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ, ਉਸ ਨੂੰ ਕਿਹੁ ਪਹੁੰਚ ਨਾ ਸਕੀ। ਜਿਸ ਨੂੰ ਆਪਣੀ ਲਿਬ ਲਾਵੇ, ਆਪਣੀ ਲਿਬ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ। ਕਹਿ ਨਾਨਕੇ ਵਰਦਾਤਾ ਸੋ ਕਿਉ ਮਨਹੁ ਵਸਾਰੀਐ। ਜੈਸੀ ਅਗਨ ਉਧਰ ਮਹਿ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ। ਜਾਤ ਸੁਭਾਣਾ ਤਾਂ ਜੰਮਿਆ ਪਰਵਾਲ ਭਲਾ ਪਾਇਆ, ਲਿਵ ਛੁੜਕੀ ਲਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਥਰ ਵਿਸਰਾਏ ਮਹੁ ਪੁਜੈ ਭਹੁ ਦੂਜਾ ਲਾਇਆ। ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਿਵ ਲਾਗੀ ਤਨੀ ਵਿੱਚ ਮਾਇਆ ਪਾਇਆ। ਅਰੇ ਆਪ ਅਮੁਲਕ ਹੈ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੈ ਵਟੋਰਾ ਹੈ ਲੋਕ ਬਿਲਾਏ। ਐਸਾ ਸਤਿਗੁਰੂ ਜੀ ਮਿਲਾਏ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ। ਜਿਸ ਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨ ਆਏ। ਹਰੇ ਆਪ ਅਮੁਲਕ ਹੈ ਭਗਤ ਨਾ ਕੇ ਨਾਨਕਾ, ਜਿਨ ਹਰ ਪੱਲੇ ਪਾਏ। ਹਰ ਰਾਸ ਮੇਰੀ ਮਨ ਬਣ ਜਾ ਰਾ, ਹਰ ਰਾਸ ਮੇਰੀ ਮਨ ਬਣ ਜਾ ਰਾ, ਸਤਿਗੁਰ ਤੇ ਰਾਸ ਜਾਣੀ। ਹਰ ਹਰ ਨਿਤ ਜਪੇ ਹੋ ਜੀ ਹੋ ਲਾਹ ਖੱਟੇ ਹੋ ਦਿਹਾੜੀ। ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਪਾਣਾ, ਕਹਿ ਨਾਨਕ ਹਰ ਰਾਸ ਮੇਰੀ ਮਨ ਹੋਵਾ ਬਣ ਜਾ ਰਾ। ਇਹ ਰਸਨਾ ਤੂੰ ਅਨ ਰਸ ਰਾਤ ਰਹੀ, ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ, ਹੋਰ ਕਿਤੇ ਜਿੱਚਰ ਹਰ ਰਸ।

ਹੋਰ ਅਨਰਸ ਸਭ ਵਿਸਰੇ ਜਾਂ ਹਰ ਵਸੈ ਮਨ ਆਏ ਇਹ ਸਰੀਰਾ ਮੇਰਿਆ ਹਰ ਤੂੰ ਮਹਿ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ ਅਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਵਾ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ ਅਨਹਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਇਸ ਜੱਗ ਮਹਿ ਆਏ ਕਹਿ ਕਿਆ ਤੁਧ ਕਰਮ ਕਮਾਇਆ।

ਪਾਇਆ ਕਹਿ ਨਾਨਕ ਇਹੋ ਸਰੀਰ ਪ੍ਰਵਾਣ ਹੋਵਾ ਜਿਹਨੂੰ ਸਤਿਗੁਰ ਸਿਉ ਚਿਤਲਾਇਆ ਇਹ ਨੇਤਰ ਹੋ ਮੇਰੇ ਹੋ ਹਰ ਤੁਮੈ ਜੋ ਧਰੀ ਹਰ ਬਿਨੇ ਆਵਣਾ ਦੇਖੋ ਕੋਈ ਹਰ ਬਿਨੇ ਆਵਣਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਇਸ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨੇ ਆਵਣਾ ਕੋਈ ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਇਹ ਸ਼ਰਵਣ ਹੋ ਮੇਰੇ ਹੋ ਸੱਚ ਸੁਣ ਨੈਨੂੰ ਪਠਾਏ ਸੱਚ ਸੁਣ ਨੈਨੂੰ ਪਠਾਏ ਸ੍ਰੀ ਲਾਏ ਸੁਣੋ ਸਤਿ ਬਾਣੀ ਜਿਤ ਸੁਣੀ ਮੰਤਨ ਹਰਿਆ ਹੋਵਾ।

ਗੁਪਤ ਰਖਾਇਆ ਗੁਰਦੁਆਰੇ ਲਾਇ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ ਤਹਿ ਅਨੇਕ ਰੂਪ ਨਾਉ ਨਵ ਨਿਧੋ ਤਿਸਦਾ ਅੰਤ ਨਾ ਜਾਇ ਪਾਇਆ ਕਹਿ ਨਾਨਕ ਹਰ ਪਿਆਰੇ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਇਹੋ ਸਾਚਾ ਸੋਹਿਲਾ ਸਾਚਾ ਘਰ ਗਾਵੋ ਗਾਵੋ ਤਾਂ ਸੋਹਿਲਾ ਘਰ ਸਾਚਾ ਜਿੱਥੇ ਸਦਾ ਸਤਿਆਵੇ ਸੱਚੋ ਧਿਆਵੇ ਜਾਤ ਭਾਵੇ ਗੁਰਮੁਖ ਜਿਨਾ ਬੁਝਾਵੇ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵੇ ਕਹਿ ਨਾਨਕ ਸੱਚ ਸੋਹਿਲਾ ਸੱਚਾ ਕਰ ਗਾਵੇ ਅਨਦ ਸੁਨੋਹ ਵਡ ਭਾਗੀ ਉਹ ਸਗਲ ਮਨੋਹਰਤ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਬਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ

0: ਵੱਡੀ ਵਡਿਆ ਜਾ ਪੁੱਛਣਾ ਦਾਤ ਵੱਡੀ ਵਡਿਆ ਜਾ ਪਿਆ ਨਾਨਕ ਕਾਰਨ ਕਥਨੀ ਜਾਏ ਕੀਤਾ ਕਰਨਾ ਸਰਵਰ ਜਾਏ ਮਹੱਲਾ ਦੂਜਾ
1: ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਚਾਰ ਇੱਕ ਨਾ ਹੁਕਮ ਸਮਾਇਲ ਇੱਕ ਨਾ ਹੁਕਮੇ ਕਰੇ ਵਿਨਾਸ਼

ਪੌੜੀ ਨਾਨਕ ਜੀ ਉਪਾਇ ਕੈ ਲਿਖਣਾ ਵੈ ਧਰਮ ਬਹਾਲਿਆ ਉੱਥੇ ਸੱਚੇ ਹੀ ਸੱਚ ਨਿਬੜੇ ਚੁਣ ਵਾਕੜੇ ਜਜਮਾਲਿਆ ਥਾਂ ਨਾ ਪੈਨ ਕੂੜੇ ਆਰ ਮੋਕਾਲੇ ਦੁਸਕ ਚਾਲਿਆ ਤੇਰੇ ਨਾਇਰ ਤੇ ਸੇਜਣ ਗਏ ਹਾਰ ਗਏ ਸੇ ਠੱਗਣ ਵਾਲਿਆ।

ਫਿਰਜੰਤ ਵਿਸਮਾਤ ਪਾਉਣ ਵਿਸਮਾਤ ਪਾਣੀ ਵਿਸਮਾਤ ਅਗਨੀ ਖੇਡੇ ਵਿਡਾਣੀ ਵਿਸਮਾਤ ਧਰਤੀ ਵਿਸਮਾਤ ਖਾਣੀ ਵਿਸਮਾਤ ਸਾਧ ਲੱਗੇ ਪ੍ਰਾਣੀ ਵਿਸਮਾਤ ਸੰਜੋਗ ਵਿਸਮਾਤ ਵਿਜੋਗ ਵਿਸਮਾਤ ਭੁੱਖ ਸਮਾਤ ਭੋਗ ਵਿਸਮਾਤ

ਇਹੋ ਜੀ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ। ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ। ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ। ਜਿਨ ਸੱਚੋ ਸੱਚ ਬੁਝਾਇਆ ਸੱਚੋ ਸੱਚ ਬੁਝਾਇਆ।

ਸੁਰਗੇ ਅਵਤਾਰ ਹੋਂ ਵਿੱਚ ਸਹਿ ਹੋਂ ਵਿੱਚ ਰੋਵੈ ਹੋਂ ਵਿੱਚ ਭਰੀਏ ਹੋਂ ਵਿੱਚ ਥੋਵੈ ਹੋਂ ਜਾਤੀ ਜਿਨ ਸਿੰਘ ਖੋਵੈ ਹੋਂ ਵਿੱਚ ਮੂਰਖ ਹੋਂ ਵਿੱਚ ਸਿਆਣਾ ਮੁੱਖ ਮੁੱਖ ਸਾਰ ਨਾ ਜਾਣਾ ਹੋਂ ਵਿੱਚ ਮਾਇਆ ਹੋਂ ਛਾਇਆ ਹੋਂ ਮੈਂ ਕਰ ਕਰ ਜਿਨ ਤੇ ਪਾਇਆ ਹੋਂ ਮੈਂ ਬੂਝੈ ਤਾਂ ਦਰਸੂ ਜੈ ਗਿਆਨ ਮੈਂ ਹੁਣ

ਬੋੜੀ ਸੇਵ ਕੀਤੀ ਸੰਤੋਖੇ ਜਿਹਨੇ ਸੱਚੋ ਸੱਚ ਤੇ ਆਇਆ ਨਿਮਨ ਦੇ ਪੈਰ ਨਾ ਰੱਖਿਓ ਕਰ ਸੋਕਰੇ ਧਰਮ ਕਮਾਇਆ ਓਨੀ ਦੁਨੀਆਂ ਤੋੜੇ ਬੰਧਨਾ ਅੰਨ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ ਅਗਲਾ ਨਿਤ ਦੇਵੈ ਚੜੈ ਸਵਾਇਆ।

ਵਰਭੰਡਾ ਅੰਡ ਜ਼ੇਰ ਉਚਤ ਪੰਜਾ ਖਾਣੀ ਸੇਤ ਜਾ ਸੋਮਤ ਜਾਣੇ ਨਾਨਕਾ ਸੰਭਾਲੇ ਸਭਨਾ।

ਪੌੜੀ ਸੱਚਾ ਸਾਹਿਬ ਇੱਕ ਤੂੰ ਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਦੇਹ ਤਿਸ ਮਿਲਿਆ ਸਹਾਇਤਾ ਤਿੰਨੀ ਸੱਚ ਕਮਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕਹਿ ਹਿਰਦੇ ਸੱਚ ਵਸਾਇਆ।

ਪੌੜੀ ਭਗਤ ਰਮਨ ਭਾਵਦੇ ਦਰਸੋਨ ਕੀਰਤ ਗਾਵਦੇ ਨਾਨਕ ਕਰਮਾ ਬਾਹਰੇ ਦਰ ਢੋਣ ਲੈ ਨਹੀਂ ਥਾਮਦੇ ਇੱਕ ਮੂਲ ਨਾ ਬੁੱਝਣ ਆਪਣਾ ਹੁੰਦਾ ਆਪ ਗਣਾ ਦੇ ਹੁਣ ਤੁਹਾਡੀ

ਤਾਕ ਜੇ ਮਿਲੇ ਤਾਂ ਮਸਤ ਕਲਾਈ ਹੈ ਕੂੜਾ ਲਾਲਚ ਛੱਡੀ ਐ ਹੋਏ ਇੱਕ ਮਨਾਨਕ ਤਿਹਾਈ ਐ ਫਲ ਤੇ ਵੀ ਹੋ ਪਾਈ ਅਜੇ ਵੀ ਹੀ ਕਰ ਕਮਾਈ ਐ ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿਨਾਂ ਦੀ ਪਾਈ ਐ।

ਪਹਿਲਾ ਆਪੇ ਭਾਂਡੇ ਸਾਜਣੇ ਆਪੇ ਪੂਰਨ ਦੇ ਇੱਕ ਨੀ ਦੁਰ ਸਮਾਏ ਚਲੇ ਰਹਿਣ ਚੜੇ ਇੱਕ ਨਿਆਲੇ ਪੈਸੋਂ ਨੇ ਉੱਪਰ ਰਹਿਣ ਖੜੇ ਤੇਨਾ ਸਵਾਰੇ ਨਾਨਕਾ ਜਿਨ ਕੋ ਨਦਰ

0: ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਜਿਨ੍ਹਾਂ ਨੇ ਅਪਾਰ ਮਿਹਰ ਕਰਕੇ ਅੰਮ੍ਰਿਤ ਵੇਲੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਬਦ ਕੀਰਤਨ ਨਾਲ ਜੁੜ ਕਰਕੇ ਸਤਸੰਗ ਦੇ ਲਾਹੇ ਬਖਸ਼ੇ ਗਰੀਬ ਨਵਾਜ ਸਭ ਦਾ ਪੜ੍ਹਿਆ ਸੁਣਿਆ ਲੇਖੇ ਲਾਉਣ ਗੁਰੂ ਚਰਨਾਂ ਨਾਲ ਬਣ ਆਵੇ। ਆਓ ਸਰਵਣ ਕਰੀ ਲੜੀਵਾਰ ਗੁਰ ਸ਼ਬਦ ਵਿਚਾਰ ਗਿਆਨੀ ਦਰਸ਼ਨ ਸ੍ਰੀ ਹਰਿ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਸਤਨਾਮ, ਸ੍ਰੀ ਵਾਹਿਗੁਰੂ ਸਾਹਿਬ ਜੀ। ਜਿਉਂ ਪਾਵੈ ਤਿਉਂ ਰਾਖ ਲੈ, ਹਮ ਸਰਨ ਪ੍ਰਭ ਆਏ ਰਾਮ ਰਾਜੇ। ਹਮ ਭੂਲ ਵਿਗਾੜੈ ਦਿਨ ਸਰਾਤ,

ਵਸ ਸੁਆਮੀ ਹਮ ਜਨਤਾ ਤੂੰ ਪੁਰਖ ਜਨਤੈਨੀ ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਪਾਵਨ ਭਗਤ ਵਛਲ ਕਰੁਣਾ ਨਿਦਾਨ, ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਨ ਪਵਿੱਤਰ ਅਗੋਛ ਵਿੱਚ ਸਬਾਈਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਪਹੁੰਚ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤ ਬਾਣੀ ਸ੍ਰੀ ਆਸਾ ਜੀ ਕੀ ਵਾਰ ਹੋਰ ਸ਼ਬਦਾਂ ਦਾ ਰਸ ਪਿੰਨਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕੇ ਵੈ ਜਾਣੀ ਐ ਸਭ ਆਪੇ ਸਚਿਆਰ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਜੋ ਕਥਾ ਵਿਚਾਰ ਪਾਵਨ 893 ਅੰਗ ਤੇ ਚੱਲ ਰਹੀ ਹੈ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪਾਵਨ ਉਪਦੇਸ਼ ਗੁਰੂ ਕਿਆਂ ਤੇ ਕਿੰਨੀ ਸ਼ਰਧਾ ਗੁਰੂ ਮਹਾਰਾਜ ਜੀ ਦੇ ਸਨਮੁਖ ਇਹ ਪਾਵਨ ਸ਼ਬਦ ਉਚਾਰਨ ਕਰ ਰਹੇ ਨੇ। ਆਸਰਾ ਇੱਕੋ ਹੀ ਹੈ, ਓਟ ਇੱਕੋ ਹੀ ਹੈ ਗੁਰੂ ਪਰਮੇਸ਼ਰ ਦੀ। ਕਹਿਣ ਨੂੰ ਤੇ ਸੁਣਨ ਨੂੰ ਦੋ ਨੇ, ਲੇਕਿਨ ਹੈ ਇੱਕੋ ਹੀ। ਓਤ ਪੋਤ ਨੇ ਨਿਰਗੁਣ ਤੋਂ ਸਰਗੁਣ ਬ੍ਰਹਮ ਆ। ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ, ਅਕਾਲ ਪੁਰਖ ਨਿਰਗੁਣ ਸਰੂਪ ਹੈ ਜੋ ਜਰੇ ਜਰੇ ਵਿੱਚ ਸਮਾਇਆ ਹੋਇਆ, ਜੋਤੀ ਸਰੂਪ ਹੈ, ਨਿਰੰਕਾਰ ਆ ਜਿਹਦਾ ਵਾਸਤਵ ਵਿੱਚ ਪ੍ਰਤੱਖ ਵੇਖਣ ਨੂੰ ਕੋਈ ਆਕਾਰ ਨਹੀਂ ਮਿਲਦਾ ਹੈ। ਸਾਰੇ ਆਕਾਰ ਉਹਦੇ ਨੇ, ਜਿੰਨੀ ਸ੍ਰਿਸ਼ਟੀ ਹੈ ਉਹਦਾ ਰੂਪ ਹੈ। ਉਹ ਨਿਰਗੁਣ ਸਰੂਪ ਆ, ਜਿਹੜਾ ਨਿਰਾਕਾਰ ਤੋਂ ਸਾਕਾਰ ਸਰੂਪ ਆ, ਜਿਹਨੂੰ ਕਿਹਾ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰੇ ਆਓ। ਨਿਰੰਕਾਰ ਨੇ ਆਕਾਰ ਸਰੂਪ ਬਣਾ ਕੇ ਸੋਣਾ, ਜੋਤੀ ਸਰੂਪ ਨੇ ਹੀ ਆਪਣੇ ਜੋਤ ਗਿਆਨ ਰਾਹੀਂ ਜਗਤ ਵਿੱਚ ਮੰਡਲ ਕੀਤਾ ਹੈ। ਉਹ ਹੈ ਗੁਰੂ ਦਾ ਰੂਪ, ਪੂਰਨ ਗੁਰੂ ਦਾ, ਜਿਨ੍ਹਾਂ ਨੂੰ ਆਪਾਂ ਸੱਚੇ ਪਾਤਸ਼ਾਹ ਵੀ ਕਹਿ ਦਿੰਦੇ ਹਾਂ। ਪਾਤਸ਼ਾਹ ਦਾ ਪਾਤਸ਼ਾਹ ਅਕਾਲ ਪੁਰਖ ਆ, ਸਤਿਗੁਰਾਂ ਉਹਨੂੰ ਕਿਹਾ ਹੈ ਸੋ ਪਾਤ ਸਾਹੋ ਸਾਹਾਂ ਪਾਤ ਸਾਹ। ਉਹ ਮਾਲਕ ਪਾਤਸ਼ਾਹ ਦਾ ਪਾਤਸ਼ਾਹ, ਅਤੇ ਆਪਾਂ ਸੱਚੇ ਪਾਤਸ਼ਾਹ ਨੂੰ ਵੀ ਸੱਚੇ ਪਾਤਸ਼ਾਹ ਕਹਿੰਦੇ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, 10 ਗੁਰੂ ਸਾਹਿਬਾਨ, ਕਿਉਂਕਿ ਉਹਦਾ ਰੂਪ ਨੇ ਅਕਾਲ ਪੁਰਖ ਦਾ, ਪਾਤਸ਼ਾਹ ਦੇ ਪਾਤਸ਼ਾਹ ਦਾ ਨਿਰਗੁਣ ਤੋਂ ਸਾਕਾਰ ਰੂਪ, ਪ੍ਰਤੱਖ ਦੇਹ ਪਾਰ ਬ੍ਰਹਮ ਸਵਾਮੀ, ਆਦਿ ਰੂਪ ਪੋਖਣ ਭਰਨੰ। ਭੱਟ ਸਾਹਿਬਾਨਾਂ ਨੇ ਸਵਈਆਂ ਦੇ ਵਿੱਚ ਵਡਿਆਈ ਕਰਦਿਆਂ ਹੋਇਆਂ ਸਿਰਾ ਲਾ ਦਿੱਤਾ ਹੈ, ਕੋਈ ਕਸਰ ਨਹੀਂ ਰਹਿਣ ਦਿੱਤੀ ਹੈ। ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰਤੱਖ ਸਰੂਪ ਨੇ ਅਕਾਲ ਪੁਰਖ ਦਾ, ਇੱਕੋ ਹੀ ਨੇ ਗੁਰ ਪਰਮੇਸ਼ਰ ਇੱਕੋ ਜਾਣ।
ਸੱਚੇ ਪਾਤਸ਼ਾਹ ਅਕਾਲ ਪੁਰਖ ਇੱਕੋ ਸਰੂਪ ਨੇ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ, ਸਤਿਗੁਰਾਂ ਦੇ ਅੱਗੇ ਅਰਦਾਸ ਬੇਨਤੀ, ਸੱਚੇ ਪਾਤਸ਼ਾਹ ਦਾ ਓਟ ਆਸਰਾ ਇੱਕੋ ਇੱਕ ਲਿਆ ਅਸਾਨੇ ਤੁਹਾਡਾ ਮਹਾਰਾਜ ਸੱਚੇ ਪਾਤਸ਼ਾਹ। ਗੁਰੂ ਨੂੰ ਪਰਮੇਸ਼ਰ ਦਾ ਸਰੂਪ ਜਾਣ ਕੇ ਸਿੱਖ ਨੇ ਮੰਨਣਾ ਹੈ, ਪੂਜਣਾ ਹੈ। ਫਿਰ ਕੀਤੀ ਹੋਈ ਅਰਦਾਸ ਸੱਚੇ ਪਾਤਸ਼ਾਹ ਸਵੀਕਾਰ ਕਰਦੇ ਨੇ ਸਾਹਮਣੇ ਅਕਾਲ ਪੁਰਖ ਦੇ। ਆਪ ਜੀ ਗੁਰੂ ਨੂੰ ਪਰਮੇਸ਼ਰ ਦਾ ਰੂਪ ਜਾਣ ਕੇ ਅਰਦਾਸ ਬੇਨਤੀ ਕਰ ਰਹੇ ਨੇ, ਸਾਨੂੰ ਵੱਲ ਸਿਖਾ ਰਹੇ ਨੇ। ਜਿਵੇਂ ਸਿਆਣਾ ਟੀਚਰ ਪੂਰਨੇ ਪਾ ਕੇ ਦਿੰਦਾ ਹੈ ਬੱਚੇ ਨੂੰ, ਕਾਪੀਆਂ ਦੇ ਉੱਪਰ ਲਿਖ ਕੇ ਦਿੰਦਾ ਹੈ ਅੱਖਰ, ਇਹਦੇ ਮਗਰ ਲਿਖੋ ਇਸ ਤਰ੍ਹਾਂ, ਇਵੇਂ ਸੱਚੇ ਪਾਤਸ਼ਾਹ ਸਾਨੂੰ ਵੱਲ ਸਿਖਾ ਰਹੇ ਨੇ। ਆਪ ਅਰਦਾਸ ਕਰਕੇ ਆਪਣੇ ਸਰੂਪ ਦੇ ਅੱਗੇ, ਆਪ ਹੀ ਸਰਗੁਣ ਤੋਂ ਨਿਰਗੁਣ ਬ੍ਰਹਮ ਦੇ ਅੱਗੇ, ਸਰਗੁਣ ਸਰੂਪ ਦੇ ਅੱਗੇ ਸਾਨੂੰ ਵੱਲ ਸਿਖਾ ਰਹੇ ਨੇ ਅਰਦਾਸ ਬੇਨਤੀ ਕਰਨ ਦਾ। ਸੱਚੇ ਪਾਤਸ਼ਾਹ ਗਰੀਬ ਨਿਵਾਜ ਰਾਮ ਕਲੀ ਮਹੱਲਾ ਪੰਜਵਾਂ, ਤੇਰੀ ਸਰਨ ਪੂਰੇ ਗੁਰਦੇਵ। ਐ ਗੁਰੂ ਦੇਵ ਗੁਰ ਵੱਡੇ ਦੇਵ, ਪ੍ਰਕਾਸ਼ ਸਰੂਪ, ਜੋਤੀ ਸਰੂਪ, ਗਿਆਨ ਸਰੂਪ, ਗਿਆਨ ਗੁਰੂ ਆਤਮ ਉਪਦੇਸ਼, ਨਾਮ ਵਿਭੂਤ ਲਗਾਓ। ਜੋ ਗੁਰ ਵੱਡੇ ਨੇ, ਪੂਜਨੀਕ ਨੇ, ਦੇਵ ਪ੍ਰਕਾਸ਼ ਸਰੂਪ ਨੇ, ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਨੇ, ਤੇਰੀ ਸਰਨ ਪੂਰੇ ਗੁਰਦੇਵ। ਹੇ ਪੂਰੇ ਗੁਰੂ ਦੇਵ, ਸੱਚੇ ਪਾਤਸ਼ਾਹ ਅਸਾਂ ਨੇ ਤੇਰੀ ਸਰਨ ਲਈ ਹੈ, ਤੁਹਾਡੀ ਸਰਨ ਲਈ ਹੈ, ਤੁਹਾਡਾ ਓਟ ਆਸਰਾ ਹੈ ਸਾਨੂੰ, ਕਿਸੇ ਦੇ ਹੋਰ ਜਾ ਕੇ ਦਰ ਤੇ ਨਹੀਂ ਅਸੀਂ ਮੱਥਾ ਟੇਕਿਆ ਹੈ। ਮਹਾਰਾਜ ਸੱਚੇ ਪਾਤਸ਼ਾਹ, ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਵੀ ਕਿਹਾ ਸੀ ਕਿ ਮਹਾਰਾਜ ਕਿਸੇ ਹੀ ਕੋਈ ਕੋਈ ਮਨ ਨਿਮਾਣੀ ਇੱਕ ਹੋਵੇਗਾ, ਕਿਸੇ ਨੂੰ ਕਿਸੇ ਦਾ, ਕਿਸੇ ਨੂੰ ਕਿਸੇ ਦਾ। ਦੁਨੀਆਂ ਦੇ ਵਿੱਚ ਬੜੀ ਤਰ੍ਹਾਂ ਦੀ ਪੂਜਾ ਹੁੰਦੀ ਹੈ, ਨਾਨਾ ਤਰ੍ਹਾਂ ਦੀ ਉਪਾਸ਼ਨਾ ਲੋਕ ਕਰਦੇ ਨੇ। ਮਹਾਰਾਜ ਮਨ ਨਿਮਾਣੀ ਇੱਕ, ਮੇਰਾ ਤੇ ਨਿਮਾਣੀ ਦਾ ਇੱਕ ਤੂੰ ਹੀ ਆਸਰਾ ਹੈ, ਤੇਰਾ ਆਸਰਾ ਸਾਨੂੰ। ਕਿਉਂ ਨਾ ਮਰੀਜੈ ਰੋਏ ਜਾਂ ਲੱਗ ਚਿੱਤ ਨਾ ਆਵੇ, ਕਿਉਂ ਨਾ ਉਦੋਂ ਤੱਕ ਕੁਰਲਾ ਕੁਰਲਾ ਕੇ ਰੋਈਏ ਜਦੋਂ ਤੱਕ ਤੂੰ ਚੇਤੇ ਨਹੀਂ ਆਉਂਦਾ, ਜਦੋਂ ਤੂੰ ਭੁੱਲ ਜਾਵੇਂ। ਇਹਨਾਂ ਸਦਮਾ ਆਉਣਾ ਚਾਹੀਦਾ, ਵਿਰਾਗ ਆਉਣਾ ਚਾਹੀਦਾ, ਤੇਰੇ ਬਿਨਾਂ ਰਹਿ ਨਹੀਂ ਸਕਦਾ। ਤੂੰ ਹੀ ਸਾਡਾ ਮੇਰਾ ਤੇ ਨਿਮਾਣੀ ਦਾ ਤੂੰ ਹੀ ਆਸਰਾ ਹੈ, ਤੇਰੀ ਸਰਨ ਪੂਰੇ ਗੁਰਦੇਵ। ਆਪ ਜੀ ਫਰਮਾਨ, ਹੇ ਸੱਚੇ ਪਾਤਸ਼ਾਹ ਤੁਹਾਡੀ ਸਰਨ ਲਈ ਹੈ ਪੂਰੇ ਗੁਰੂ ਦੇਵ। ਥਾ ਸ਼ਰਧਾ ਪਹਿਲਾਂ ਬਖਸ਼ਿਸ਼ਾਂ ਹੋਈਆਂ ਗੁਰੂ ਅਮਰਦਾਸ ਜੀ, ਫਿਰ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ, ਪਿਤਾ ਸਤਿਗੁਰੂ ਜੀ ਨੇ ਆਪ 'ਤੇ ਰਹਿਮਤਾਂ ਕੀਤੀਆਂ ਨੇ। ਇੰਨਾ ਪਿਆਰ ਸੀ ਸਤਿਗੁਰੂ ਨਾਲ ਬਚਪਨ ਤੋਂ ਹੀ, ਥੋੜ੍ਹਾ ਜਿਹਾ ਵਿਛੋੜਾ ਹੀ ਹੋਇਆ ਸੀ, ਲਾਹੌਰ ਗਏ ਸਨ, ਕਿਹਾ ਸੀ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀ ਹੈ ਪ੍ਰੈ ਤੁਧ ਭਗਵੰਤਾ, ਮੋਹੇ ਰਹਿਣ ਨਾ ਵਿਹਾਵੈ ਨੀਂਦ ਨਾ ਆਵੈ, ਬਿਨ ਦੇਖੇ ਗੁਰਦਰਬਾਰੇ ਜੀ, ਹਉ ਘੋਲੀ ਜੀ ਉਹ ਘੋਲ ਕਮਾਈ ਤੇ ਸੱਚੇ ਗੁਰਦਰਬਾਰੇ ਜੀ। ਆਪ ਜੀ ਨੇ ਪ੍ਰੇਮ ਬੈਰਾਗ ਵਾਲੀ ਹਾਲਤ ਵਿੱਚੋਂ ਹੀ ਲਾਹੌਰ ਬੈਠਿਆਂ ਬਾਣੀ ਉਚਾਰੀ, ਸੱਚੇ ਪਾਤਸ਼ਾਹ ਗੁਰੂ ਦੇਵ ਦੇ ਪਿਆਰ ਵਿੱਚ, ਖਿੱਚ ਵਿੱਚ, ਐਸਾ ਪਿਆਰ ਸੀ ਕੇਵਲ ਪਿਤਾ ਕਰਕੇ ਗੁਰੂ ਨੂੰ ਨਹੀਂ ਜਾਣਿਆ, ਦੁਨਿਆਵੀ ਲੋਕਾਂ ਵਾਂ ਪਾਰ ਬ੍ਰਹਮ ਦਾ ਰੂਪ ਜਾਣਿਆ ਸੱਚੇ ਪਾਤਸ਼ਾਹ ਅਕਾਲ ਪੁਰਖ ਦਾ।
ਸਰੂਪ ਜਾਣ ਕੇ ਜਗਿਆਸੂ ਬਿਰਤੀ ਰਾਹੀਂ ਅਥਾਹ ਸ਼ਰਧਾ ਆਪ ਜੀ ਨੇ ਪ੍ਰਗਟ ਕੀਤੀ ਹੈ। ਧੰਨ ਗੁਰੂ ਅਰਜਨ।

ਬਾਬਾ ਪ੍ਰਿਥੀ ਚੰਦ ਆਪ ਜੀ ਦਾ ਵੱਡਾ ਭਰਾ ਸੀ। ਬੜੀਆਂ ਗੁੰਦਾਂ ਗੁੰਦਦਾ ਸੀ, ਸ਼ਰਧਾ ਨੂੰ ਪ੍ਰੇਮ ਨੂੰ ਪਰੇ ਕਰਕੇ ਗੁਰੂ ਕਿਆਂ ਤੋਂ ਆਪਣੀਆਂ ਸਿਆਣਫਾਂ ਦੇ ਵਿੱਚ ਗਲਤਾਨ ਹੋਇਆ ਸੀ। ਪ੍ਰਬੰਧ ਸਾਰਾ ਚਲਾਉਂਦਾ ਸੀ, ਲੇਕਿਨ ਮਸੰਦਾਂ ਨੂੰ ਆਪਣੇ ਵਾਲ ਗੁੰਦ ਰਿਹਾ ਸੀ। ਸੋ ਬੜੀਆਂ ਚਾਲਾਂ ਉਹ ਚੱਲ ਰਿਹਾ ਸੀ, ਸ਼ਰਧਾ ਭਾਵਨਾ ਨੂੰ ਛੱਡ ਕੇ, ਗੁਰੂ ਦਾ ਓਟ ਆਸਰਾ ਛੱਡ ਕੇ, ਮਾਇਆ ਦਾ, ਮਸੰਦਾਂ ਦਾ, ਆਪਣੀ ਸਿਆਣਫ ਦਾ ਉਹਨੂੰ ਆਸਰਾ ਸੀ। ਇਹਦੇ ਕਰਕੇ ਉਹ ਕਹਿੰਦਾ ਸੀ, ਅਗਲਾ ਗੁਰੂ ਤਾਂ ਮੈਂ ਹੀ ਬਣਾਂਗਾ, ਪੰਜਵਾਂ ਗੁਰੂ ਤਾਂ ਮੈਂ ਹੀ ਬਣਾ, ਕੌਣ ਮੈਨੂੰ ਹਟਾਉਣ ਵਾਲਾ। ਪਰ ਨਹੀਂ ਬਣ ਸਕਿਆ ਸੀ। ਇਹ ਤਾਂ ਦਾਤ ਗੁਣਾ ਕਰਕੇ ਭਗਤੀ ਹੁੰਦੀ ਹੈ, ਗੁਣਾ ਨਾਲ। ਸ਼ਰਧਾ ਪਹਿਲਾ ਹੀ ਬੀਜ ਹੈ ਸਿੱਖੀ ਦਾ, ਫਿਰ ਗੁਣ ਧਾਰਨ ਕਰਨੇ ਪੈਂਦੇ ਨੇ। ਗੁਣਾਂ ਨਾਲ ਭਗਤੀ ਹੁੰਦੀ ਹੈ, ਭਗਤੀ ਤੋਂ ਬਾਅਦ ਫਿਰ ਗਿਆਨ ਦਾ ਪ੍ਰਕਾਸ਼ ਹੁੰਦਾ। ਗਿਆਨ ਸਰੂਪ ਹੀ ਸਤਿਗੁਰੂ ਹੈ, ਫਿਰ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਮਿਲਾਪ ਹੁੰਦਾ ਹੈ, ਗੁਰੂ ਨਾਲ ਬਣਾਉਂਦੀ ਹੈ। ਭਗਤੀ ਤੋਂ ਬਿਨਾਂ ਗੁਰੂ ਨਾਲ ਨਹੀਂ ਬਣਾਉਂਦੀ। ਜੇ ਭਗਤੀ ਨਹੀਂ ਹੈ, ਭਾਵਨਾ ਨਹੀਂ ਹੈ, ਸਿੱਧਕ ਨਹੀਂ ਹੈ, ਸ਼ਰਧਾ ਨਹੀਂ ਹੈ, ਸੱਚੇ ਪਾਤਸ਼ਾਹ ਜੀ ਨੇ ਅਥਾਹ ਪ੍ਰੇਮ ਸ਼ਰਧਾ ਵਿਖਾਈ ਸੀ, ਕਿਹਾ ਮਹਾਰਾਜ ਸਾਨੂੰ ਤਾਂ ਕੋਈ ਚਤੁਰਾਈ ਨਹੀਂ ਆਉਂਦੀ, ਸਾਡੀ ਤਾਂ ਕੋਈ ਧਿਰ ਨਹੀਂ ਹੈ, ਤੁਧ ਬਿਨ ਦੂਜਾ ਨਾ ਹੀ ਕੋਈ, ਤੇਰੇ ਤੋਂ ਬਿਨਾਂ, ਤੁਹਾਡੇ ਤੋਂ ਬਿਨਾਂ ਦੂਜਾ ਕੋਈ ਆਸਰਾ ਹੀ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰ ਟੋਡੀ ਮਹੱਲਾ ਪੰਜਵਾ, ਗੁਰੂ ਬਣ ਕੇ ਵੀ ਪੁਕਾਰ ਪੁਕਾਰ ਕੇ ਕਹਿੰਦੇ ਨੇ, ਅਥਾਹ ਸ਼ਰਧਾ ਰੱਖੀ ਹੈ ਸਤਿਗੁਰਾਂ ਉੱਪਰ। ਪਹਿਲੇ ਚੌਹਾਂ ਸਤਿਗੁਰਾਂ ਉੱਪਰ, ਹਰੇਕ ਕਾਰਜ ਵਿੱਚ ਮਨਾਇਆ ਸਤਿਗੁਰਾਂ ਨੂੰ ਆਪ ਜੀ ਨੇ। ਟੋਡੀ ਮਹੱਲਾ ਪੰਜਵਾ, ਸਤਿਗੁਰ ਆਇਓ ਸਰਨ ਤੁਹਾਰੀ, ਸਤਿਗੁਰੂ ਅਸੀਂ ਤੁਹਾਡੀ ਸ਼ਰਨ ਵਿੱਚ ਆਏ ਹਾਂ, ਹੋਰ ਕੋਈ ਓਟ ਆਸਰਾ ਨਹੀਂ ਹੈ। ਸਤਿਗੁਰ ਆਇਓ ਸਰਨ ਤੁਹਾਰੀ, ਮਿਲੈ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ, ਮੰਗਦੇ ਹਾਂ ਤੁਹਾਡੇ ਤੋਂ ਮਿਲੈ ਸੁਖ, ਸੁੱਖ ਮਿਲੇ ਮਨ ਦੇ ਟਿਕਾ ਦਾ, ਮਨ ਦੀ ਸ਼ਾਂਤੀ ਜਿਹਨੂੰ ਪ੍ਰਾਪਤ ਹੋ ਜਾਵੇ, ਅਸਲ ਦੌਲਤ ਹੀ ਇਹ ਹੈ, ਇਹਦੇ ਵਰਗਾ ਹੋਰ ਕੋਈ ਧਨ ਨਹੀਂ ਹੈ। ਮਿਲੈ ਸੁਖ ਨਾਮ ਹਰ ਸੋਭਾ, ਵਾਹਿਗੁਰੂ ਤੇਰਾ ਨਾਮ ਮਿਲੇ ਸੁਖ, ਆਤਮਾ ਦਾ ਆਨੰਦ। ਮਿਲੈ ਸੁਖ ਨਾਮ ਹਰ ਸੋਭਾ, ਸੱਚੇ ਪਾਤਸ਼ਾਹ ਜੀ ਦਾ ਕਰਕੇ ਸੱਚੀ ਵਡਿਆਈ ਹੁੰਦੀ ਹੈ ਦੁਨੀਆਂ ਵਿੱਚ। ਚਿੰਤਾ ਲਾਹੇ ਹਮਾਰੀ, ਸਾਡੀ ਚਿੰਤਾ ਆਦਿਕ ਸਾਰੀ ਲੈ ਜਾਵੇ, ਲਾ ਦੇਵੇ ਨਾਮ, ਇਹ ਮੰਗਦੇ ਹਾਂ ਤੁਹਾਡੇ ਕੋਲ। ਅਵਰ ਨਾ ਸੂਝੈ ਦੂਜੀ ਠਾ ਹਰ ਹਾਰ ਪਰਿਓ ਤੋ ਦੁਆਰੀ, ਤੁਹਾਡੇ ਦਰ ਨੂੰ ਛੱਡ ਕੇ ਦੂਜੀ ਥਾਂ ਹੋਰ ਕੋਈ ਸਾਨੂੰ ਦਿਸਦੀ ਨਹੀਂ ਹੈ। ਅਵਰ ਨਾ ਸੂਝੈ ਦੂਜੀ ਠਾ ਹਰ ਹਾਰ ਪਰਿਓ ਤੋ ਦੁਆਰੀ, ਸਾਰੇ ਪਾਸਿਓਂ ਹਟ ਕੇ ਤੁਹਾਡੇ ਦਰਵਾਜ਼ੇ 'ਤੇ ਪਏ ਹੈ, ਲੰਮੇ ਪਏ ਹੈ, ਸੱਚੇ ਪਾਤਸ਼ਾਹ ਤੁਹਾਡਾ ਆਸਰਾ ਦਿਆ ਹੈ। ਲੇਖਾ ਛੋਟ ਲੇਖਾ ਛੂਟ ਹੈ ਹਮ ਨਿਰਗੁਣ ਲਿਹੋ ਬਾਰੀ, ਜੇ ਤੁਸੀਂ ਹਿਸਾਬ ਕਰੋਗੇ ਸਾਡੇ ਕਰਮਾਂ ਦਾ, ਅਰਦਾਸ ਕਰਨ ਦਾ ਸੋਹਣਾ ਵੱਲ ਉੱਥੇ ਵੀ ਸਿਖਾਇਆ, ਇੱਥੇ ਵੀ ਸਿਖਾ ਰਹੇ ਨੇ। ਲੇਖਾ ਛੋਟ ਅਲੇਖਾ ਛੂਟ ਹੈ, ਹਿਸਾਬ ਨਾ ਕਰਿਓ ਸੱਚੇ ਪਾਤਸ਼ਾਹ, ਅਸੀਂ ਤਾਂ ਖਿਨ ਖਿਨ ਭੁੱਲਣ ਹਾਰ ਹੈ। ਲੇਖਾ ਕਤਾ ਨਾ ਛੂਟੀ ਹੈ ਖਿਨ ਖਿਨ ਭੁੱਲਣ ਹਾਰ, ਬਖਸਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਸੱਚੇ ਪਾਤਸ਼ਾਹ ਲੇਖਾ ਜੇ ਤੁਸੀਂ ਕਰਨ ਲੱਗ ਗਏ ਹਿਸਾਬ ਸਾਡੇ ਕਰਮਾਂ ਦਾ, ਕਦੇ ਵੀ ਅਸੀਂ ਛੁੱਟ ਨਹੀਂ ਸਕਦੇ। ਅਸੀਂ ਤਾਂ ਛਿਨ ਛਿਨ ਕਾਲ ਭੁੱਲਦੇ ਹਾਂ, ਗਲਤੀਆਂ ਕਰਦੇ ਹਾਂ।

ਮੰਦ ਵਾਸ਼ਨਾ ਵਿੱਚ ਵਿਚਰ ਰਹੇ ਹਾਂ। ਆਪ ਜੀ ਬਖਸ਼ਣ ਹਾਰੇ ਹੋ ਕੇ ਬਖਸ਼ਿੰਦ ਬਿਰਦ ਜਾਣ ਕੇ ਸਾਨੂੰ ਬਖਸ਼ ਲਓ, ਲਕੀਰੀ ਮਾਰ ਦਿਓ ਸਾਡੇ ਔਗਣਾਂ। ਲੇਖਾ ਛੋੜ ਲੇਖਾ ਛੂਟਾ, ਲੇਖੇ ਨੂੰ ਛੱਡ ਕੇ ਲੇਖਾ, ਜੇ ਲੇਖਾ ਨਾ ਕਰੋਗੇ ਬਖਸ਼ ਦਿਓਗੇ ਤਾਂ ਅਸੀਂ ਛੁੱਟ ਸਕਦੇ ਹਾਂ, ਤੁਹਾਡੀ ਸ਼ਰਨ ਵਿੱਚ ਆਏ ਹੋ। ਹਮ ਨਿਰਗੁਣ ਲੇਹੋ ਬਾਰੀ, ਸਾਨੂੰ ਨਿਗੁਣਿਆਂ ਨੂੰ ਮਹਾਰਾਜ ਬਚਾ ਲਓ, ਆਪ ਹੀ ਸੰਸਾਰ ਸਮੁੰਦਰ ਭੌਜਲ ਵਿੱਚ ਰੁੜਦਿਆਂ ਨੂੰ ਰੱਖ ਲਓ। ਹੇ ਗਰੀਬ ਨਿਵਾਜ, ਸਾਧ ਬਖਸ਼ ਸਿੰਧ ਸਦਾ ਮਿਹਰਬਾਨਾਂ ਸਭਨਾਂ ਦੇ ਆਧਾਰੀ, ਤੁਹਾਡਾ ਦਰ ਤੇ ਐਸਾ ਹੈ ਹੇ ਗੁਰੂ ਨਾਨਕ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਸਾਧ ਬਖਸ਼ ਸਿੰਧ ਸਦਾ ਮਿਹਰਬਾਨਾਂ ਸਦਾ ਬਖਸ਼ਿੰਦੋ, ਸ਼ਰਨ ਆਇਆਂ ਨੂੰ ਬਖਸ਼ ਦੇਣ ਵਾਲੇ ਹੋ, ਆਸਰਾ ਦੇਣ ਵਾਲੇ ਹੋ। ਜਿਸ ਪਾਪੀ ਕੋ ਮਿਲੈ ਨਾ ਢੋਈ, ਸਰਨ ਆਵੇ ਤਾਂ ਨਿਰਮਲ ਹੋਏ। ਕੋਟ ਅਪਰਾਧ ਖੰਡਨ ਕੇ ਦਾਤੇ, ਤੁਝ ਬਿਨ ਕੌਣ ਉਧਾਰੇ। ਸੱਚੇ ਪਾਤਸ਼ਾਹ ਸਦ ਬਖਸ਼ ਸਿੰਧ ਸਦਾ ਮਿਹਰਬਾਨਾਂ ਸਦਾ ਹੀ ਮਿਹਰਬਾਨ ਹੋ, ਸਭਨਾਂ ਦੇ ਆਧਾਰੀ, ਸ਼ਰਨ ਆਇਆ ਸਾਰਿਆਂ ਨੂੰ ਆਸਰਾ ਦਿੰਦੇ ਹੋ, ਗਲੇ ਲਾਉਂਦੇ ਹੋ। ਨਾਨਕ ਦਾਸ ਸੰਤ ਪਾਤਸ਼ਾਹ ਪਰਿਉ ਰਾਖ ਲਿਓ ਇਹ ਬਾਰੀ। ਹੇ ਸ਼ਾਂਤ ਸਰੂਪ ਸਤਿਗੁਰੂ ਜੀ, ਅਸੀਂ ਤੁਹਾਡੇ ਪਿੱਛੇ ਪਏ, ਤੁਹਾਡੇ ਚਰਨਾਂ ਤੇ ਪਏ, ਸਾਨੂੰ ਇਹ ਬਾਰੀ ਇਸ ਵਾਰੀ ਰੱਖ ਲਓ, ਬਚਾ ਲਓ। ਟੋਡੀ ਰਾਗ ਵਿੱਚ ਆਪ ਜੀ ਨੇ ਸੋਹਣੀ ਅਰਦਾਸ ਕਰਨ ਦਾ ਵੱਲ ਸਿਖਾਇਆ। ਤੁਧ ਬਿਨਾਂ ਦੂਜਾ ਨਾ ਹੀ ਕੋਏ, ਤੁਹਾਡੇ ਤੋਂ ਬਿਨਾਂ ਦੂਜਾ ਸਾਨੂੰ ਰਾਈ ਜਿੰਨਾ ਵੀ ਕੋਈ ਆਸਰਾ ਨਹੀਂ ਹੈ। ਤੁਸੀਂ ਕਰਤਾਰ ਹੋ, ਤੁਸੀਂ ਵਾਹਿਗੁਰੂ, ਤੁਸੀਂ ਨਿਰਗੁਣ ਤੇ ਸਰਗੁਣ ਸਰੂਪ ਹੋ। ਤੁਧ ਬਿਨ ਦੂਜਾ ਨਾ ਹੀ ਕੋਏ, ਤੂੰ ਕਰਤਾਰ ਕਰੈ ਸੋ ਹੋਏ, ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਸੱਚੇ ਪਾਤਸ਼ਾਹ ਜੀ ਤਿਲੰਗ ਰਾਗ ਵਿੱਚ ਆਪ ਜੀ ਨੇ ਫੁਰਮਾਨ ਕੀਤਾ, ਤੁਧ ਬਿਨਾਂ ਦੂਜਾ ਨਾ ਹੀ ਕੋਏ, ਤੇਰੇ ਤੋਂ ਬਿਨਾਂ ਸਾਡਾ ਕੋਈ ਦੂਜਾ ਆਸਰਾ ਨਹੀਂ ਹੈ। ਤੂੰ ਸਮਰੱਥ ਪੂਰਨ ਪਾਰ ਬ੍ਰਹਮ, ਫਿਰ ਤੂੰ ਸਮਰੱਥ ਹੈ, ਸਰਬ ਕਲਾ ਸਮਰੱਥ, ਡੰਡੌਤ ਬੰਦਨ ਅਨਕਬਾਰ, ਸਰਬ ਕਲਾ ਸਮਰੱਥ। ਕੋਈ 14 ਨਹੀਂ, ਕੋਈ 16 ਕਲਾ ਨਹੀਂ, ਜਿਵੇਂ ਅਵਤਾਰ ਆਏ ਨੇ ਸੱਚੇ ਪਾਤਸ਼ਾਹ, ਕੋਈ 16 ਕਲਾ ਸੰਪੂਰਨ ਫਲਿਆ, ਤੁਸੀਂ ਸਰਬ ਕਲਾ ਸਮਰੱਥ, ਤੂੰ ਸਮਰੱਥ, ਡੰਡੌਤ ਬੰਦਨ ਅਨਕਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਆਪ ਜੀ ਐਸੇ ਸਰੂਪ ਮਹਾਰਾਜ ਸੱਚੇ ਪਾਤਸ਼ਾਹ, ਤੂੰ ਸਮਰੱਥ ਪੂਰਨ ਪਾਰ ਬ੍ਰਹਮ, ਸਾਰੇ ਪੂਰਨ ਪਰਿਪੂਰਨ, ਪਾਰ ਬ੍ਰਹਮ ਦਾ ਰੂਪ, ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਬ੍ਰਹਮ, ਸਾਰੇ ਵਿਆਪਕ ਜੋ ਹੁੰਦਾ ਹੈ, ਸਾਰੇ ਪੂਰਨ ਹੋ, ਤਿੰਨਾਂ ਕਾਲਾਂ ਵਿੱਚ ਪੂਰਨ ਹੋ, ਸਰਬ ਵਿਆਪਕ ਹੋ, ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਵਰ ਹੈ। ਸਿਮਰੰਤ ਸੰਤ ਸਰਬੱਤਰ ਰਮਣ, ਨਾਨਕ ਅਗਨਾਸਨ ਜਗਦੀਸ਼ਵਰ ਹੈ। ਤੁਸੀਂ ਸਮਰੱਥ ਹੋ, ਸ਼ਰਨ ਆਇਆਂ ਨੂੰ ਰੱਖਣ ਹਾਰੇ ਹੋ, ਤੇ ਪੂਰਨ ਪਾਰ ਬ੍ਰਹਮ, ਸਾਰੇ ਪੂਰਨ ਵਿਆਪਕ, ਗੁਰੂ ਸਾਹਿਬ ਪਰਮੇਸ਼ਰ ਦਾ ਸਰੂਪ ਨੇ, ਗੁਰੂ ਤੇ ਪਰਮੇਸ਼ਰ ਇੱਕੋ ਨੇ, ਸਤਿਗੁਰੂ ਵੀ ਸਾਰੇ ਥਾਵਾਂ ਤੇ। ਤਾਂ ਹੀ ਆਪ ਜੀ ਨੇ ਕਿਹਾ, ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਮਾਲੇ। ਗੁਰੂ ਦੇ ਧਿਆਨ ਵਿੱਚ ਯਾਦ ਕਰ ਕਰਕੇ ਹਮੇਸ਼ਾ ਹੀ ਉਹਨੂੰ ਸੰਭਾਲ ਰਹੇ ਹਾਂ, ਕਿਤੇ ਵੀ ਉਹ ਦੂਰ ਨਹੀਂ ਹੈ।
ਕਿਤੇ ਵੀ ਉਹਦੇ ਤੋਂ ਵਿਥ ਨਹੀਂ ਹੈ। ਤੂੰ ਸਮਰੱਥ ਪੂਰਨ ਪਾਰ ਬ੍ਰਹਮ, ਸੋ ਧਿਆਏ ਪੂਰਾ ਜਿਸ ਕਰਮ। ਆਪ ਜੀ ਨੂੰ ਉਹ ਹੀ ਧਿਆਉਂਦਾ ਹੈ, ਹਰ ਇੱਕ ਦੇ ਵੱਸ ਦੀ ਗੱਲ ਨਹੀਂ ਹੈ। ਗੁਰੂ ਪਰਮੇਸ਼ਰ ਨੂੰ ਇੱਕ ਜਾਣ ਕੇ, ਸਰਬ ਵਿਆਪਕ ਜਾਣ ਕੇ, ਵਾਹਿਗੁਰੂ ਦੇ ਧਿਆਨ ਵਿੱਚ ਕੋਈ ਵਿਚਰੇ, ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਸੋ ਧਿਆਏ ਪੂਰਾ ਜਿਸ ਕਰਮ, ਜਿਹਦਾ ਕਰਮ ਪੂਰਾ ਹੋ ਜਾਂਦਾ ਹੈ, ਜਿਹਦਾ ਕਰਮ ਪੂਰਾ ਹੈ, ਕਰਮਾਂ ਦਾ ਹਿਸਾਬ ਕਿਤਾਬ ਨਿਬੜ ਗਿਆ ਹੈ। ਔਰ ਜਿਸ ਵੇਲੇ ਕਰਮ ਪੂਰੇ ਹੋ ਜਾਂਦੇ ਨੇ, ਸੱਚੇ ਪਾਤਸ਼ਾਹ ਆਪਣੇ ਕਰਮਾਂ ਦਾ ਲੇਖਾ ਜੋਖਾ ਨਿਬੜਿਆ ਹੁੰਦਾ ਹੈ, ਅਤੇ ਉੱਤਮ ਕਰਮ, ਨਿਸ਼ਕਾਮ ਕਰਮ ਜਮ੍ਹਾਂ ਹੋਏ ਹੁੰਦੇ ਨੇ ਪਿਛਲੇ ਜਨਮਾਂ ਦੇ ਪੁੰਨ ਕਰਮ, ਨਿਸ਼ਕਾਮ ਕਰਮ ਜਦੋਂ ਉਹ ਪੂਰਾ ਸਾਥ ਦਿੰਦੇ ਨੇ, ਫਲ ਦੇਣ 'ਤੇ ਆਉਂਦੇ ਨੇ, ਅਤੇ ਫਿਰ ਗੁਰੂ ਅਤੇ ਪਰਮੇਸ਼ਰ ਦਾ ਇੱਕ ਸਰੂਪ ਜਾਣ ਕੇ ਪੂਰਨ ਸ਼ਰਧਾ ਨਾਲ ਫਿਰ ਵਾਹਿਗੁਰੂ ਦੇ ਧਿਆਨ ਵਿੱਚ ਗੁਰਮੁਖ ਲੋਕ ਜਿਹੜੇ ਨੇ ਉਹ ਜੁੜਦੇ ਨੇ। ਉੱਠਦਿਆਂ, ਬਹਿੰਦਿਆਂ, ਚੱਲਦਿਆਂ, ਫਿਰਦਿਆਂ, ਖਾਂਦਿਆਂ, ਪੀਂਦਿਆਂ, ਸੌਂਦਿਆਂ, ਕਰਦਿਆਂ ਇਹ ਕਾਰ ਕਮਾਉਂਦੇ ਨੇ ਸੱਚੇ ਪਾਤਸ਼ਾਹ ਦਾ ਨਾਮ ਜਪਣ, ਇੱਕ ਨੂੰ ਅਰਾਧਨ ਦੀ, ਗੁਰੂ ਦੇ ਧਿਆਨ ਵਿੱਚ ਸੱਚੇ ਪਾਤਸ਼ਾਹ ਗੁਰੂ ਦੇ ਧਿਆਨ ਵਿੱਚ ਅਰਾਧਨ ਇੱਕ ਦਾ, ਗੁਰੂ ਦੀ ਮੂਰਤ ਦਾ ਧਿਆਨ ਫਿਰ ਹਿਰਦੇ ਵਿੱਚ ਵੱਸ ਜਾਂਦਾ, ਕਿਤੇ ਪਾਸੇ ਮਨ ਨਹੀਂ ਜਾਂਦਾ, ਕਿਸੇ ਪਾਸੇ ਹੋਰ ਭਟਕਦਾ ਨਹੀਂ। ਸੋ ਧਿਆਏ ਪੂਰਾ ਜਿਸ ਕਰਮ, ਜਿਹਦਾ ਕਰਮ ਪੂਰਾ ਹੁੰਦਾ ਹੈ ਉਹ ਹੀ ਧਿਆਉਂਦਾ ਹੈ। ਵਿਸ਼ੇਸ਼ ਕਰਕੇ ਜਨਮ ਉਹਨਾਂ ਨੂੰ ਮਿਲਦਾ ਹੈ, ਹੱਸਦੇ ਹੀ ਆਉਂਦੇ ਨੇ, ਜਨਮ ਲੈਂਦੇ ਨੇ, ਹੱਸਦੇ ਹੀ ਜ਼ਿੰਦਗੀ ਬਤੀਤ ਕਰਦੇ ਨੇ, ਹੱਸਦੇ ਹੀ ਜਾਂਦੇ ਨੇ ਦੁਨੀਆਂ ਤੋਂ ਫਿਰ ਪੂਰਨ ਪੁਰਖ। ਸੋ ਧਿਆਏ ਪੂਰਾ ਜਿਸ ਕਰਮ, ਸੱਚੇ ਪਾਤਸ਼ਾਹ ਤੁਹਾਡੇ ਨਾਲ ਨਿਰਗੁਣ ਅਤੇ ਸਰਗੁਣ ਬ੍ਰਹਮ ਦੀ ਉਪਾਸ਼ਨਾ ਰਲ ਮਿਲ ਕੇ ਇੱਕੋ ਜਾਣ ਕੇ ਉਹ ਕਰਦੇ ਨੇ ਹੱਥਾਂ ਨਾਲ ਗੁਰੂ ਦੀ ਸੇਵਾ, ਗੁਰੂ ਕੀ ਹਜ਼ੂਰੀ ਵਿੱਚ, ਗੁਰੂ ਕੀ ਸਾਧ ਸੰਗਤ, ਰਸਨਾ ਦੁਆਰਾ ਵਾਹਿਗੁਰੂ ਦਾ ਨਾਮ, ਹਿਰਦਿਓਂ ਅਰਾਧਨ ਪ੍ਰੇਮ ਦੇ ਸਹਿਤ ਹੋ ਕੇ। ਸੋ ਧਿਆਏ ਪੂਰਾ ਜਿਸ ਕਰਮ, ਜਿਹਦਾ ਕਰਮ ਪੂਰਾ ਹੁੰਦਾ ਹੈ ਉਹ ਧਿਆਉਂਦੇ ਨੇ। ਅੰਕੁਰ ਜਦੋਂ ਫੁੱਟਦਾ ਹੈ ਫਿਰ ਇਹ ਬਖਸ਼ਿਸ਼ ਹੁੰਦੀ ਹੈ, ਤਾਂ ਹੀ ਕਿਹਾ ਸੀ ਪੂਰਨ ਕਰਮ ਅੰਕੁਰ ਜਾ ਪ੍ਰਗਟੇ, ਪੂਰਨ ਕਰਮ ਅੰਕੁਰ ਜਾ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ। ਨਾਮ ਦਾ ਰਸੀਆ ਜਿਹੜਾ ਹਮੇਸ਼ਾ ਬੈਰਾਗ ਵਿੱਚ, ਪੂਰਨ ਕਰਮ ਜਦੋਂ ਹੋ ਜਾਂਦੇ ਆ ਫਿਰ ਅੰਕੁਰ ਫੁੱਟਦਾ ਹੈ। ਬੀਜ ਤੋਂ ਬਾਅਦ ਉਂਗਰ ਆਉਂਦੇ ਨੇ ਕਰਮ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ। ਇਹ ਜਨਮ ਵਿੱਚ ਅਗਿਆਨ ਦਾ ਹਨੇਰਾ ਮਿਟ ਜਾਂਦਾ ਹੈ, ਵਾਹਿਗੁਰੂ ਦਾ ਗਿਆਨ ਹੋ ਜਾਂਦਾ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਹੀ ਜਾਗੀ। ਆਪ ਜੀ ਫਰਮਾਨ ਕਰ, ਜਨਮਾਂ ਜਨਮਾਂਤਰਾਂ ਦੀ ਸੁੱਤੀ ਹੋਈ ਬਿਰਤੀ ਜਿਹੜੀ ਮਾਇਆ ਦੇ ਮੋਹ ਦੀ ਨੀਂਦ ਵਿੱਚ, ਅਗਿਆਨ ਦੇ ਹਨੇਰੇ ਵਿੱਚ ਰਾਤ ਨੂੰ ਜੀਵ ਸੌਂਦੇ ਨੇ, ਇਹ ਫਿਰ ਉੱਠ ਪੈਂਦੀ ਹੈ ਗਿਆਨ ਦੇ ਵਿੱਚ, ਨਿਹਾਲ ਹੋ ਜਾਂਦਾ ਉਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼। ਸੋ ਧਿਆਏ ਪੂਰਾ ਜਿਸ ਕਰਮ, ਜਿਹਦਾ ਕਰਮ ਪੂਰਾ ਹੈ। ਸੋ ਹਰ ਮਿਲਣਾ ਕੋ ਮਨ ਲੋਚਦਾ, ਹਰੀ ਨੂੰ ਵਾਹਿਗੁਰੂ ਨੂੰ ਮਿਲਣ ਵਾਸਤੇ ਤਾਂ ਲੋਚਦਾ ਮਨ, ਤਾਂਘ ਹੁੰਦੀ ਹੈ। ਕਰਮ ਮਿਲਾ ਮਨਹਾਰ, ਜਦੋਂ ਕਰਮ ਸਾਥ ਦੇਣ ਪੂਰੇ ਕਰਮ, ਖੁੱਲਿਆ ਕਰਮ ਕਿਰਪਾ ਭਈ ਠਾਕੁਰ, ਕੀਰਤਨ ਹਰ ਹਰ ਗਾਈ,
ਸੋ ਐਸੀ ਬਖਸ਼ਿਸ਼ ਹੁੰਦੀ ਹੈ। ਕਰਮ ਮਿਲਾਉਣ ਵਾਲੇ ਨੇ, ਕਰਮਾਂ ਦਾ ਸਾਥ ਬਹੁਤ ਵੱਡਾ ਹੁੰਦਾ ਹੈ। ਜਦੋਂ ਖੁੱਲ ਜਾਂਦੇ ਨੇ ਕਰਮ, ਖੁੱਲਿਆ ਕਰਮ ਕਿਰਪਾ ਭਈ ਠਾਕੁਰ, ਕਰਮ ਖੁੱਲ ਜਾਂਦਾ ਹੈ ਤੇ ਵਾਹਿਗੁਰੂ ਦੀ ਦਇਆ ਹੋ ਜਾਂਦੀ। ਕੀਰਤਨ ਹਰ ਹਰ ਗਏ, ਹਰ ਵੇਲੇ ਕੀਰਤਨ ਹੁੰਦਾ, ਫਿਰ ਗਾਉਂਦਾ ਹੈ ਹਰ ਵੇਲੇ। ਹਰ ਇੱਕ ਜਗ੍ਹਾ ਤੇ ਵਿਆਪਕ ਅਕਾਲ ਪੁਰਖ ਦਾ ਜਾਸ ਵੀ ਹੁੰਦਾ ਹੈ, ਉਹਦਾ ਧਿਆਨ ਆ ਜਾਂਦਾ, ਪਰਪੱਕ ਹੋ ਜਾਂਦਾ ਧਿਆਨ। ਸੋ ਧਿਆਏ ਪੂਰਾ ਜਿਸ ਕਰਮ, ਉਹ ਹੀ ਧਿਆਉਂਦਾ ਸੱਚੇ ਪਾਤਸ਼ਾਹ ਜਿਹਦਾ ਕਰਮ ਪੂਰਾ ਹੁੰਦਾ ਹੈ। ਨਹੀਂ ਆਉਂਦੇ ਨੇ ਜੀਵ, ਜੁੜਦੇ ਨੇ ਟੁੱਟ ਜਾਂਦੇ ਨੇ, ਜੁੜਦੇ ਨੇ ਟੁੱਟ ਜਾਂਦੇ ਨੇ। ਕਰਮ ਸਾਥ ਨਾ ਦੇਣ ਫਿਰ ਨਿਗੁਰੇ ਹੋ ਜਾਂਦੇ ਨੇ, ਫਿਰ ਬੇਮੁੱਖ ਬਣ ਜਾਂਦੇ ਨੇ। ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ, ਗੁਰੂ ਪਰਮੇਸ਼ਰ ਦਾ ਸਰੂਪ ਹੈ, ਗੁਰੂ ਦੇ ਅੱਗੇ ਹੀ ਅਰਦਾਸ ਕਰਨੀ ਹੈ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼, ਅੱਗੇ ਤੋਂ ਸਮਤ ਬਖਸ਼ਣੀ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ, ਆਨੰਦ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਹੀਆਂ। ਰਾਗ ਰਤਨ ਪਰਿਵਾਰ ਪਰੀ ਆ, ਸ਼ਬਦ ਗਾਵਣੇ ਆਈ ਆ। ਸਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਸਭ ਵਿਸਵਾਰਣਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨ ਹੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਕਰਤਾ ਸਭ ਕਿਛ ਹੈ ਜਿਸ ਦੇਹੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈ ਆ। ਸਦਾ ਕੁਰਬਾਨ ਕੀਤਾ ਗੁਰੂ ਬਿਟਹੋ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣਹੋ ਸੰਤਹੋ, ਸਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸਬਦ ਤਿਤ ਕਰ ਸੁਭਾਗਾ, ਕਰ ਸੁਭਾਗਾ ਸਬਦ ਵਾਜੇ, ਕਲਾ ਜਿਤ ਕਰਤ ਹਰੀ ਆ। ਪੰਚ ਦੂਤ ਤੁਦ ਵਸ ਕੀਤੇ, ਕਾਲ ਕੰਟਕ ਮਾਰਿਆ ਤੁਰਕਰਮ ਪਾਇਆ, ਤੁਦ ਜਿਨ ਕਉ ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤਹਿ ਸੁਖ ਹੋਆ, ਤਿਤ ਕਰਾ ਨ ਹੱਦ ਵਾਜੇ। ਆਨੰਦ ਸੁਣਹੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਪਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ

ਵਾਹਿਗੁਰੂ।

ਵਾਹਿਗੁਰੂ ਜੀ ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ ਹੋਂ ਬਲਿਹਾਰੀ ਸਤਿਗੁਰ ਚਰਣਾ ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ ਮਨ ਜੀਵੈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ।

mind. Mind. Mind.

ваги груді. राणा राव नांकुरह रंगना तोंग

ਮਾਹੀ ਲੜਾਏ ਹੋ ਸੰਸਾਰੋ, ਜਲ ਥਲ ਮਹੀਲ ਰਵ ਰਹਿਆ, ਸਾਚੜਾ ਸਿਰਜਣਹਾਰੋ, ਸਾਚਾ ਸਿਰਜਣਹਾਰੋ, ਅਲੱਖ ਪਾਰੋ, ਤਾਕਾ ਅੰਤ ਨ ਪਾਇਆ, ਆਇਆ ਤਿਨਕਾ ਸਫਲ ਭਇਆ ਹੈ, ਇੱਕ ਮਨ ਜਿਨੀ ਧਿਆਇਆ। ਟਾਹੇ ਟਾਹੇ ਉਸਾਰੇ ਆਪੇ, ਹੁਕਮ ਸਵਾਰਨ ਹਾਰੋ, ਜੋ ਤਿਸ ਭਾਵੈ ਸਮਰੱਥ ਸੋ ਥੀਐ, ਹੀ ਲੜਾਏ ਹੋ ਸੰਸਾਰੋ। ਨਾਨਕ ਰੁਨਾ ਬਾਬਾ ਜਾਣੀਐ, ਜੇ ਰੋਵੈ ਲਾਏ ਪਿਆਰੋ, ਵਾਲੇ ਵੇ ਕਾਰਨ ਬਾਬਾ ਰੋਈਐ, ਰੋਵਣ ਸਗਲ ਬੇਕਾਰੋ, ਰੋਵਣ ਸਗਲ ਬੇਕਾਰੋ, ਗਾਫਲ ਸੰਸਾਰੋ, ਮਾਇਆ ਕਾਰਨ ਰੋਵੈ, ਚੰਗਾ ਮੰਦਾ ਕਿਛ ਸੂਝੈ ਨਾਹੀ, ਇਹੋ ਤਨ ਇਹ ਵੈ ਖੋਵੈ, ਇੱਥੇ ਆਇਆ ਸਭ ਕੋ ਜਾਸੀ, ਕੂੜ ਕਰਹੋ ਅਹੰਕਾਰੋ, ਨਾਨਕ ਰੁਨਾ ਬਾਬਾ ਜਾਣੀਐ, ਜੇ ਰੋਵੈ ਲਾਏ ਪਿਆਰੋ।

ਪਾਵਹ ਸਾਚੀ ਮਾਣੋ ਦਰਗਹ ਮਾਣ ਪਾਵਹ ਪਤ ਸਿਉ ਜਾਵਹ ਆਗੈ ਦੂਖ ਨ ਲਾਗੈ ਕਰ ਏਕ ਧਿਆਵਹ ਤਾਂ ਫਲ ਪਾਵਹ ਜਿਤ ਸੇਵਿਐ ਭਉ ਭਾਗੈ ਉੱਚਾ ਨਹੀਂ ਕਹਿਣਾ ਮਨ ਮਹਿ ਰਹਿਣਾ ਆਪੇ ਜਾਣਾ ਜਾਣੋ ਮਰਨ ਮੁਨਸਾ ਸੂਰਿਆ ਹੱਕ ਹੈ ਜੋ ਹੋਏ ਮਰਹਿ ਪ੍ਰਵਾਣੋ ਨਾਨਕ ਕੈਸਨੋ ਬਾਬਾ ਰੋਈਐ ਬਾਜੀ ਹੈ ਇਹੋ ਸੰਸਾਰੋ ਕੀਤਾ ਵੇਖੈ ਸਾਹਿਬ ਆਪਣਾ ਕੁਦਰਤ ਕਰੇ ਵਿਚਾਰੋ ਕੁਦਰਤ ਵਿਚਾਰੇ ਧਾਰਨ ਧਾਰੇ ਜਿਨ ਕੀਆ ਸੋ ਜਾਣੈ ਆਪੇ ਵੇਖੈ ਆਪੇ ਬੂਝੈ ਆਪੇ ਹੁਕਮ ਪਛਾਣੈ

ਗਾਰੋ ਜਿਨ ਆਪੀ ਨੇ ਆਪ ਸਾਜਿਆ ਸੱਚੜਾ ਲੱਖ ਪਾਰੋ ਦੋਏ ਪੁੜ ਜੋੜ ਵਿਛੋੜਿਆਨ ਗੁਰ ਬਿਨ ਘੋਰ ਅੰਧਾਰੋ ਸੂਰਜ ਚੰਦ ਸਿਰਜਿਆਨ ਅਹਿਨ ਸੋ ਚਲਤ ਵਿਚਾਰੋ ਸੱਚੜਾ ਸਾਹਿਬ ਸੱਚ ਤੂੰ ਸੱਚੜਾ ਦੇਹ ਪਿਆਰੋ ਰਹਾਉ ਤੁਧ ਸਿਰਜੀ ਮੇਦਨੀ ਦੁੱਖ ਸੁੱਖ ਦੇਵਣਹਾਰੋ ਨਾਰੀ ਪੁਰਖ ਸਿਰਜਿਆ ਬਿਖ ਮਾਇਆ ਮੋਹ ਪਿਆਰੋ ਖਾਣੀ ਬਾਣੀ ਤੇਰੀ ਆ ਦੇਹ ਜੀਆਂ ਆਧਾਰੋ ਕੁਦਰਤ ਤਖ਼ਤ ਰਚਾਇਆ ਸੱਚ ਨਿਬੇੜਨ ਹਾਰੋ ਆਵਾਗਮਨ ਸਿਰਜਿਆ ਤੂੰ ਥਿਰ ਕਰਨਾ ਹਾਰੋ ਜੰਮਣ ਮਰਨਾ ਆਏ ਗਇਆ ਬਦਕ ਜੀਉ ਬੇਕਾਰੋ ਭੂਡੜਾ ਨਾਮ ਵਿਸਾਰਿਆ ਭੂਡੜਾ ਕਿਆ ਤਿਸਚਾਰੋ ਗੁਣ ਛੋੜ ਬਿਖ ਲੱਦਿਆ ਗੁਣ ਕਾ ਵਣਜਾਰੋ ਸੱਦੜੇ ਆਏ ਤਿਨਾ ਜਾਨੀ ਆ ਹੁਕਮ ਸੱਚੇ ਕਰਤਾਰੋ ਨਾਰੀ ਪੁਰਖ ਵਿਛੁਨਿਆ ਵਿਛੁੜਿਆ ਮੇਲਣ ਹਾਰੋ ਰੂਪ ਨਾ ਜਾਣਾ ਸੋਹਣੀ ਐ ਹੁਕਮ ਬੱਧੀ ਸਿਰਕਾਰੋ ਬਾਲਕ ਬਿਰਧ ਨਾ ਜਾਣਨੀ ਤੋੜਨ ਹੇਤ ਪਿਆਰੋ ਨੌ ਦਰ ਠਾਕੇ ਹੁਕਮ ਸੱਚਾ ਹੰਸ ਗਇਆ ਗੈਣਾਰੇ ਸਾ ਧਨ ਛੁੱਟੀ ਮੁੱਠੀ ਝੂਠ ਵਿਧਣੀ ਆ ਮਿਰਤ ਕੜਾ ਅੰਗ ਨੜੇ ਬਾਰੇ ਸੁਰਤ ਮੋਈ ਮਰ ਮਾਈਏ ਮਹਿਲ ਰੁਨੀ ਦਰ ਬਾਰੇ ਰੋਵਹ ਕੰਤ ਮਹਿਲੀ ਹੋ ਸੱਚੇ ਕੇ ਗੁਣ ਸਾਰੇ

ਬਿਨ ਆਵੈ ਪਿੜਕਾਚੀ ਜਿਨ ਥਾਪੀ ਬਿਧ ਜਾਣੈ ਸੋਈ ਕਿਆ ਕੋ ਕਹੈ ਵਖਾਣੋ ਜਿਨ ਜਗ ਥਾਪ ਵਤਾਇਆ ਜਾਲੋ ਸੋ ਸਾਹਿਬ ਪਰਵਾਣੋ ਬਾਬਾ ਆਇਆ ਹੈ ਉੱਠ ਚੱਲਣਾ ਅੱਧ ਪੰਧਾ ਹੈ ਸੰਸਾਰੋ ਵਾ ਸਿਰ ਸਿਰ ਸੱਚੜਾ ਲਿਖਿਆ ਦੁੱਖ ਸੁੱਖ ਪੁਰਬ ਵਿਚਾਰੋ ਵਾ ਦੁੱਖ ਸੁੱਖ ਦੀਆ ਜੇ ਹਕੀਆ ਸੋ ਨਿਬਹਿ ਜੀ ਨਾਲੇ ਜੇ ਕਰਮ ਕਰਾਏ ਕਰਤਾ ਦੂਜੀ ਕਾਰ ਨਾ ਪਾਲੇ ਆਪ ਨਿਰਾਲਮ ਧੰਦਾ ਬਾਧੀ ਕਰ ਹੁਕਮ ਛਡਾਵਣ ਹਾਰੋ ਅੱਜ ਕੱਲ ਕਰਦਿਆ ਕਾਲ ਵਿਆਪੈ ਦੂਜਾ ਭਾਏ ਵਿਕਾਰੋ ਜਮ ਮਾਰਗ ਪੰਥ ਨਾ ਸੁਜਈ ਉਜੜ ਅੰਧ ਗੁਬਾਰੋ ਵਾ ਨਾ ਜਲ ਲੇਫ ਤੁਲਾਈਆ ਨਾ ਭੋਜਨ ਪ੍ਰਕਾਰੋ ਵਾ ਭੋਜਨ ਭਾਉ ਨਾ ਠੰਡਾ ਪਾਣੀ ਨਾ ਕਾਪੜ ਸੀਗਾਰੋ ਗਲ ਸੰਗਲ ਸਿਰ ਮਾਰੇ ਉਬੋ ਨਾ ਦੀਸੈ ਘਰ ਬਾਰੋ

ਵਿਚਾਰੋ ਬਾਬਾ ਰੋਵਹਿ ਰਵਹਿ ਸੋ ਜਾਣੀ ਹੈ ਮਿਲ ਰੋਵੈ ਗੁਣ ਸਾਰੇ ਵਾ ਰੋਵੈ ਮਾਇਆ ਮੁੱਠੜੀ ਧੰਦੜਾ ਰੋਮਣ ਹਾਰੇ ਵਾ ਧੰਦਾ ਰੋਵੈ ਮੈਲ ਨ ਧੋਵੈ ਸੁਪਨੰਤਰ ਸੰਸਾਰੋ ਜੋ ਬਾਜੀਗਰ ਭਰਮੈ ਭੂਲੈ।

ਨਾਨਕ ਸਹਿਜ ਸੁਭਾਇ। ਵੱਡ ਹੰਸ ਮਹੱਲਾ ਪਹਿਲਾ, ਬਾਬਾ ਆਇਆ ਹੈ ਉੱਠ ਚੱਲਣਾ, ਇਹੋ ਜਗ ਝੂਠ ਪਸਾਰੋ ਵਾ। ਸੱਚਾ ਘਰ ਸੱਚੜਾ ਸੇਵੀ ਐ, ਸੱਚ ਖਰਾ ਸਚਿਆਰੋ ਵਾ। ਕੂੜ ਲੱਭ ਜਾਂ ਥਾਏ ਨਾ ਪਾਸੀ, ਅੱਗੇ ਲਹਿ ਨਾ ਠਾਓ, ਅੰਤਰ ਆਓ ਨਾ ਬੈਸਹੋ ਕਹੀਐ, ਜਉ ਸੁਣੈ ਘਰ ਕਾਓ। ਜੰਮਣ ਮਰਨ ਵੱਡਾ ਵੇ ਛੋੜਾ, ਬਿਨਸਾ ਜਗ ਸੁਭਾਏ। ਲੱਭ ਧੰਦਾ ਮਾਇਆ ਜਗਤ ਭੁਲਾਇਆ, ਕਾਲ ਖੜਾ ਰੂਆਏ। ਬਾਬਾ ਆਵ ਹੋ ਭਾਈ ਹੋ, ਗਲ ਮਿਲ ਹੈ ਮਿਲ ਮਿਲ ਦੇਹ ਆਸੀ ਸਾਹੇ। ਬਾਬਾ ਸੱਚੜਾ ਮੇਲ ਨ ਚੁੱਕਈ, ਪ੍ਰੀਤਮ ਕੀਆ ਦੇਹ ਆਸੀ ਸਾਹੇ। ਆਸੀਸਾ ਦੇ ਬਹੋ ਭਗਤ ਕਰੇ ਬਹੋ, ਮਿਲਿਆ ਕਾਕਿਆ ਮੇਲੋ, ਇੱਕ ਭੂਲੇ ਨਾਵ ਹੋ ਥੇ ਹੋ ਥਾਵ ਹੋ, ਗੁਰਸਬਦੀ ਸੱਚ ਖੇਲੋ। ਜਮ ਮਾਰਗ ਨਹੀਂ ਜਾਣਾ, ਸ਼ਬਦ ਸਮਾਣਾ, ਜੁਗ ਜੁਗ ਸਾਚਾ ਵੇਸੇ, ਸਾਜਨ ਸੈਣ ਮਿਲਹੋ ਸੰਜੋਗੀ, ਗੁਰਮਿਲ ਖੋਲੇ ਫਾਸੇ। ਬਾਬਾ ਨਾਂਗੜਾ ਆਇਆ ਜਗ ਮਹ, ਦੁੱਖ ਸੁੱਖ ਲੇਖ ਲਿਖਾਇਆ, ਲਿਖਿਆੜਾ ਸਾਹਾ ਨਾ ਟਲੈ, ਜਿਹੜਾ ਪੁਰਬ ਕਮਾਇਆ। ਬਹਿ ਸੱਚ ਲਿਖਿਆ ਅੰਮ੍ਰਿਤ ਬਿਖਿਆ, ਜਿਤ

ਮੱਖੀ ਖਾਇਆ ਨਾ ਮਰਜਾਦ ਆਇਆ ਕਲ ਪੀਤਰ ਨਾ ਗੋਬੰਦ ਚਲਾਇਆ ਬਾਬਾ ਰੋਵ ਹੋ ਜੇ ਕਿਸੈ ਰੋਮਣਾ ਜਾਨੀ ਅੜਾ ਬੰਦ ਪਠਾਇਆ ਹੈ।

ਇੱਕ ਸ਼ਬਦ ਦੀ ਹਾਜ਼ਰੀ ਬੱਚੇ ਨੇ ਭਰਨੀ ਹੈ, ਮੈਂ ਬੇਨਤੀ ਕਰਾਂਗਾ ਸ਼ਬਦ ਦੀ ਹਾਜ਼ਰੀ ਭਰਨ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਜੇ ਹਾਚੀਰੀ ਲਿਖਿਆ ਤੇ ਹਾ ਹੁਕਮ ਕਮਾਹੇ।

ਕਲਿਆ ਵਹਿ ਨਾਨਕਾ ਸੱਦੇ ਉੱਠੀ ਜਾਹੇ ਰਾਣਾ ਰਾਉ ਨਾ ਕੋ ਰਹਾ ਰੰਗ ਨ ਤੁੰਗ ਫਕੀਰ ਵਾਰੀ ਆਪੋ ਆਪਣੀ

ਤਨ ਧਨ ਸੰਪੈ ਸੁਖ ਦਿਓ ਅਰ ਜਿਹ ਨੀਕੇ ਧਾਮ ਕਹੁ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨ ਰਾਮ ਸਭ ਸੁਖ ਦਾਤਾ ਰਾਮ ਹੈ ਦੂਸਰ ਨਾਹਿਨ ਕੋਏ ਕਹੁ ਨਾਨਕ ਸੁਨ ਰੇ ਮਨਾ ਤੇਹ

ਭਾਗ ਏਕ ਸੰਗ ਪੰਚ ਬਰੰਗਨ ਸੰਗ ਲਾਪਹ ਅਠੋ ਨੰਦਨ ਪ੍ਰਥਮ ਰਾਗ ਭੈਰੋ ਵੈ ਕਰਹੀ ਪੰਚ ਰਾਗਨੀ।

ਖਾਉ ਖਾਟਿਆ ਭੌਰਾ ਨਦ ਗਾਏ, ਅਸਟ ਮਾਲ ਕੌਸਕ ਸੰਗ ਲਾਏ, ਪੁਨਾਇਓ ਹਿੰਡੋ

ਸਭ ਜਗਤ ਪੈਰੀ ਪਾਏ ਜੀਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਜੀ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ ਸਤਿਗੁਰੂ, ਮੈਂ ਪਾਇਆ ਸਤਿਗੁਰ ਤਾਂ ਪਾਇਆ। ਸਹਿਜ ਸੇਤੀ ਮਨ ਵੱਜੀਆਂ ਵਾਦਾਂ ਹੀਆਂ, ਰਾਗ ਰਤਨ ਪਰਵਾਰ ਪਰੀਆ, ਸ਼ਬਦ ਗਾਵਣੇ ਆਈ ਆ।

ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸੁਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨ ਹੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰਤਾ ਹਰੀ ਆ ਪੰਚ ਦੂਤ ਤੁਧ ਵਸ ਕੀ

ਤਿਤ ਘਰ ਅਨਹਦ ਵਾਜੇ। ਆਨੰਦ ਸੁਣਹੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ।

0: ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇ ਅਗਵਾਹੀ, ਦੇਖ ਕੇ ਅਣਡਿੱਠ ਕੀਤਾ ਤਿਨ੍ਹਾਂ ਪਿਆਰਿਆਂ, ਪਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿੱਧਕ ਏਸਾਂ ਸਵਾਸਾਂ ਨਾਲ ਨਿਭਾਹਿਆ, ਅਸਹਿ ਅਤੇ ਅਕਹਿ ਕਸ਼ਟ ਸਾਰਦੇ ਹੋਏ ਸ਼ਹੀਦ ਹੋ ਗਏ, ਤਿਨ੍ਹਾਂ ਸਮੂਹ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸ਼ਹੀਦ ਸਿੰਘ ਸਿੰਘਣੀਆਂ ਪਚੰਗੀਆਂ ਪਚੰਗਣਾਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ,
1: ਵਾਹਿਗੁਰੂ।
0: ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੇ ਦਰਸ਼ਨ ਦੀਦਾਰ ਜੀ ਕਾ ਧਿਆਨ ਧਰ ਬੋਲੋ ਜੀ,
1: ਵਾਹਿਗੁਰੂ।
0: ਹੇ ਹਲਤ ਪਲਤ ਕੇ ਰੱਖਿਅਕ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਕਮਲਾਂ ਚ ਅਰਦਾਸ ਬੇਨਤੀ ਜੋਦੜੀ, ਜੇਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹਿ, ਘੱਲੇ ਆਵਹਿ ਨਾਨਕਾ ਸੱਦੇ ਉੱਠੀ ਜਾਹਿ। ਭਾਈ ਕੁਲਵਿੰਦਰ ਸਿੰਘ ਜੀ ਪਿਛਲੇ ਦਿਨੀ ਸੱਚੇ ਪਾਤਸ਼ਾਹ ਆਪ ਜੀ ਵੱਲੋਂ ਬਖਸ਼ ਸਵਾਸਾਂ ਰੂਪੀ ਪੂੰਜੀ ਨੂੰ ਸੰਪੂਰਨ ਕਰਦੇ ਹੋਏ ਪੰਜ ਭੂਤਕ ਸਰੀਰ ਦੇਹ ਤਿਆਗ ਗਏ ਸਨ, ਪਿੱਛੇ ਤਿਨ੍ਹਾਂ ਦੇ ਪਰਿਵਾਰ ਵੱਲੋਂ ਤਿਨ੍ਹਾਂ ਦੀ ਆਤਮਾ ਦੀ ਸ਼ਾਂਤੀ ਹਿੱਤ ਸਦਗਤੀ ਕਲਿਆਣ ਵਾਸਤੇ ਸਤਿਗੁਰੂ ਮਹਾਰਾਜ ਜੀ ਆਪ ਜੀ ਦੀ ਸਹਿਜ ਪਾਠ ਪ੍ਰਗਾਸ਼ ਕੀਤੇ ਗਏ ਸਨ। ਇਸ ਵੇਲੇ ਸਤਿਗੁਰੂ ਮਹਾਰਾਜ ਜੀਓ ਤਿਨ੍ਹਾਂ ਦੇ ਪ੍ਰਥਾਏ ਪ੍ਰਗਾਸ਼ ਕੀਤੇ ਗਏ, ਤਿਨ੍ਹਾਂ ਦੇ ਭਾਈ ਕੁਲਵਿੰਦਰ ਸਿੰਘ ਜੀ ਦੇ ਅੰਤਮ ਸੰਸਕਾਰ ਤੋਂ ਉਪਰੰਤ ਆਪ ਜੀ ਕੇ ਪਾਵਨ ਬਾਣੀ ਅਲਾਹਣੀਆਂ ਦੇ ਜਾਪ ਹੋਏ ਹਨ ਅਤੇ ਪ੍ਰਗਾਸ਼ ਕੀਤੇ ਸ੍ਰੀ ਸਹਿਜ ਪਾਠ ਜੀ ਦੇ ਭੋਗ ਪਾਏ ਗਏ ਹਨ। ਵੈਰਾਗਮਈ ਸ਼ਬਦ ਕੀਰਤਨ ਗਾਇਨ ਹੋਇਆ ਹੈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਓ

ਚਰਨ ਕਮਲਾਂ ਵਿੱਚ ਨਿਵਾਸ ਬਖਸ਼ਣਾ ਸਤਿਗੁਰੂ ਮਹਾਰਾਜ ਜੀਓ। ਪਿੱਛੇ ਤਿੰਨਾਂ ਦੇ ਪਰਿਵਾਰ ਬੱਚਿਆਂ ਨੂੰ ਸੰਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਸਤਿਗੁਰੂ ਮਹਾਰਾਜ ਜੀਓ। ਪਰਿਵਾਰ ਵਿੱਚ ਸੁੱਖ ਸ਼ਾਂਤੀ ਨਾਮਦਾਨ ਚੜ੍ਹਦੀਆਂ ਕਲਾ ਕਰਨੀਆਂ ਅੰਗ ਸੰਗ ਸਹਾਈ ਹੋਣਾ ਮਹਾਰਾਜ ਜੀਓ। ਆਪ ਜੀ ਦੇ ਭਾਣੇ ਆਪ ਜੀ ਨੂੰ ਭੋਗ ਸਮੇਂ ਪੁਸ਼ਾਕੇ ਅਰਪਣ ਕੀਤੇ ਗਏ ਹਨ। ਦਰਸ਼ਨੀ ਭੇਟਾ ਮਾਇਆ ਹਾਜ਼ਰ ਆਪ ਜੀ ਨੇ ਅੰਗੀਕਾਰ ਕਰਨੀ ਅਤੇ ਸਤਿਗੁਰੂ ਮਹਾਰਾਜ ਜੀਓ ਆਪ ਜੀ ਦੇ ਚਰਨ ਕਮਲਾਂ 'ਚ ਅਰਦਾਸ ਬੇਨਤੀ ਜੋਦੜੀ ਹੈ। ਵਿਛੜੀ ਹੋਈ ਆਤਮਾ ਭਾਈ ਕੁਲਵਿੰਦਰ ਸਿੰਘ ਜੀ ਤਿਨ੍ਹਾਂ ਦੀ ਪਰਿਵਾਰ ਦੀ ਚੜ੍ਹਦੀ ਕਲਾ ਹਿੱਤ ਅੱਗੇ ਆਪ ਜੀ ਸ੍ਰੀ ਸਹਿਜ ਪਾਠ ਪ੍ਰਗਾਸ਼ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ। ਸੇਵਕਾਂ ਨੂੰ ਪਰਿਵਾਰ ਨੂੰ ਆਪ ਸੱਚੇ ਪਾਤਸ਼ਾਹ ਜੀਓ ਚੜ੍ਹਦੀ ਕਲਾ ਵਿੱਚ ਸ੍ਰੀ ਸਹਿਜ ਪਾਠ ਆਪ ਜੀ ਨੇ ਭੋਗ ਪਵਾਉਣੇ ਸੰਪੂਰਨਤਾ ਬਖਸ਼ਿਸ਼ ਕਰ। ਸਤਿਗੁਰੂ ਮਹਾਰਾਜ ਜੀਓ ਭੋਗ ਸਮੇਂ ਸਮੂਹ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ ਜੀ। ਸਰਬੱਤ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਅੰਗ ਸੰਗ ਸਹਾਈ ਹੋਣਾ। ਆਪ ਜੀ ਕੇ ਹਜ਼ੂਰ ਆਪ ਜੀ ਦੇ ਭਾਣੇ ਅੰਦਰ ਸੇਵਕ ਪਰਿਵਾਰ ਵੱਲੋਂ ਖਜ਼ਾਨਿਆਂ ਭੰਡਾਰਿਆਂ 'ਚੋਂ ਪੰਚਮ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਹੋਈਆਂ ਸੂਖਮ ਭੁੱਲਾਂ ਦੀ ਮੁਆਫੀ ਬਖਸ਼ਣੀ। ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਹੋ ਭੋਗ ਹਰ ਰਾਇ। ਸੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ ਜੋ ਛਕੇ ਵਾਹਿਗੁਰੂ ਵਾਹਿਗੁਰੂ ਨਾਮ ਜਪੇ। ਪਾਵਨ ਸ੍ਰੀ ਹੁਕਮਨਾਮੇ ਬਖਸ਼ਿਸ਼ ਕਰਕੇ ਵਿਛੜੀ ਹੋਈ ਆਤਮਾ ਭਾਈ ਕੁਲਵਿੰਦਰ ਸਿੰਘ ਦੇ ਪਰਿਵਾਰ ਬੱਚਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੋ ਜੀ। ਸ੍ਰੀ ਸਹਿਜ ਪਾਠ ਪ੍ਰਗਾਸ਼ ਕਰਨ ਦੀ ਆਗਿਆ ਬਖਸ਼ਿਸ਼ ਕਰੋ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ।

ਸਹਿਸ ਸਿਆਣ ਪਾ ਲਖ ਹੋਹੇ ਤਾਂ ਇੱਕ ਨਾ ਚੱਲੈ ਨਾਲ ਇਸ ਚਿਆਰਾ ਹੋਈ ਹੈ ਕਿਵ ਕੂੜਾ ਟੁੱਟਾ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ

ਇੱਕ ਹੁਕਮੀ ਸਦਾ ਭਵਾਈ ਹੈ, ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ, ਨਾਨਕ ਹੁਕਮੈ ਜੇ ਬੁੱਝੈ ਤਾਂ ਹੁਮੈ ਕਹਿ ਨਾ ਕੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਹੁਣ ਬੇਨਤੀ ਕੀਤੀ ਜਾਂਦੀ ਹੈ ਕਾਕਾ ਅਭਿਜੋਤ ਸਿੰਘ ਨੂੰ ਕਿ ਉਹ ਅੱਗੇ ਸਤਿਗੁਰੂ ਮਹਾਰਾਜ ਜੀ ਦੇ ਸਨਮੁਖ ਆਉਣ, ਉਹਨਾਂ ਨੂੰ ਪਰਿਵਾਰ ਵੱਲੋਂ, ਪਰਿਵਾਰਕ ਜ਼ਿੰਮੇਵਾਰੀ, ਸਾਰੇ ਰਿਸ਼ਤੇਦਾਰ ਸੰਬੰਧੀਆਂ ਵੱਲੋਂ ਦਸਤਾਰ ਉਹਨਾਂ ਦੀ ਦਿੱਤੀ ਜਾਣੀ ਹੈ। ਪਰਿਵਾਰ ਦੀ ਜ਼ਿੰਮੇਵਾਰੀ ਦੀ ਦਸਤਾਰ ਕਾਕਾ ਅਭਿਜੋਤ ਸਿੰਘ ਨੂੰ ਬੇਨਤੀ ਹੈ ਕਿ ਸਤਿਗੁਰੂ ਦੇ ਸਨਮੁਖ ਆਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲੇ ਅਵੇ ਨਾਨਕਾ, ਸੱਦੇ ਉੱਠੀ ਜੇ ਦੇ ਮਹਾਂਵਾਕ ਅਨੁਸਾਰ ਜਿਉ ਜਿਉ ਹੁਕਮ ਤਿਵੇ ਤੇ ਵਿਕਾਰ ਦੇ ਮਹਾਂਵਾਕ ਅਨੁਸਾਰ ਸਤਿਕਾਰਯੋਗ ਗੁਰਵਿੰਦਰ ਸਿੰਘ ਜੀ ਇਸ ਮਾਤ ਲੋਕ ਵਿੱਚ ਆਏ, ਸੰਸਾਰ ਯਾਤਰਾ ਪੂਰੀ ਕਰਕੇ ਗੁਰਚਰਨਾਂ ਦੇ ਵਿੱਚ ਜਾ ਬਰਾਜੇ ਹਨ। ਸਮੁੱਚੇ ਪਰਿਵਾਰ ਵੱਲੋਂ ਆਏ ਹੋਏ ਸਾਰੇ ਹੀ ਰਿਸ਼ਤੇਦਾਰ ਸੰਬੰਧੀ ਦੋਸਤਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਜਾਂਦਾ ਹੈ। ਇਹ ਨਿਰੰਕਾਰ ਦੀ ਖੇਡ ਹੈ। ਜਦੋਂ ਦਾਸ ਨੂੰ ਵੀ ਪਤਾ ਲੱਗਾ ਤਾਂ ਬੜੀ ਹੀ ਮਨ ਨੂੰ ਠੇਸ ਪਹੁੰਚੀ ਕਿ ਹੈ ਇੱਕ ਸਾਡਾ ਵੀਰ ਇੰਨੀ ਛੋਟੀ ਅਵਸਥਾ ਦੇ ਵਿੱਚ ਵੀ ਚਲਾ ਗਿਆ ਹੈ। ਇਹ ਨਿਰੰਕਾਰ ਦਾ ਪਾਣਾ ਹੈ, ਕਿਸੇ ਦਾ ਵਸ ਦਾ ਰੋਗ ਨਹੀਂ। ਸੋ ਉਹ ਬੱਚਾ ਜਦੋਂ ਅੱਜ ਰਸਮ ਪਗੜੀ ਕਰ ਰਹੇ ਸੀ, ਵੇਖ ਕੇ ਬੜਾ ਹੀ ਮਨ ਉਦਾਸ ਹੋ ਰਿਹਾ ਸੀ ਕਿ ਇਸ ਛੋਟੀ ਜਿਹੀ ਅਵਸਥਾ ਦੇ ਵਿੱਚ ਬੱਚੇ ਨੂੰ ਪਰਿਵਾਰਕ ਜ਼ਿੰਮੇਵਾਰੀਆਂ ਚੁੱਕਣ ਦੀ ਰਸਮ ਪਗੜੀ ਹੋਈ ਹੈ। ਸੋ ਸਮੁੱਚੇ ਪਰਿਵਾਰ ਵੱਲੋਂ ਫੇਰ ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।